ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਾਨੂੰ ਤਿਉਹਾਰੀ, ਮਿਲੇ ਸੁਖ ਨਾ ਮਰ ਸੋਭਾ, ਚਿੰਤਾ ਲਾਹੇ ਹਮਾਰੀ ਰਾਹ। ਅਵਨ ਥੂਜੇ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਲੇਖਾ ਛੋੜ ਅਲੇਖੇ ਛੂਟੇ, ਹਮ ਨਿਰਗੁਣ ਰਿਓ ਅਵਾਰੀ। ਸਾਧੁ ਬਖ ਸੰਤ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਇਹ ਵਾਰੀ। ਵੰਦਨਾ ਹਰ ਵੰਦਨਾ, ਗੁਣ ਗਾਵੋ ਗੋਪਾਲ ਰਾਏ ਰਹਾਓ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਬਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰਾਂਗੇ। ਪਰ ਤਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਧਾਰ ਨਾ ਆਵੇ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ, ਨਾਨਕ ਉਦਰੇ ਪ੍ਰਭ ਸਰਨਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ, ਨਾਨਕ ਉਦਰੇ ਪ੍ਰਭ ਸਰਨਾਈ। ਸੋ ਕਹੁ ਕਾ ਟਲ ਗੁਰ ਸੇਵੀਐ, ਐਨ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੇ ਸਿਵਤ ਖਸੰਭਦੀ, ਨੂਰ ਅਰਸੋਂ ਕੁਰਸੋਂ ਛਟੀਐ। ਤੁਰ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆਂ

0: ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇਚਲ ਘਰ ਬਾਂਧਿਓ ਗੁਰ ਕੀਓ ਬੰਧਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਦ ਨੀਕੀ ਖਟਾਨੀ ਜੀ ਕੀ ਇੱਕੇ ਹੀ ਪੈਮਾਨੀ ਅਵਰ ਜਤਨ ਕਰ ਰਹੇ ਬਹੁਤ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ
1: ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ
0: ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
1: ਨਾਨਕ ਹੁਕਮੇ ਜੇ ਬੁੱਝੈ ਤਾਂ ਹਮ ਮੈਂ ਕਹਿ ਨਾ ਕੋਈ
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ
1: ਗਾਵੇ

0: ਕੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ
0: ਹੁਕਮੇ ਹੁਕਮ ਚਲਾਹੇ ਰਾਹੋ ਨਾਨਕ ਬਿਖਸੇ ਬੇਪਰਵਾਹੋ
1: ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ
0: ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ
1: ਵੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ
0: ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ
1: ਅੰਮ੍ਰਿਤ

0: ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਿਆ ਸਮਾਈ
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ

ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ।

0: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਜੋਗ ਜੋਗ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ
1: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
0: ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਸਨਾਨ
1: ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੇ ਸਹਿਜ ਧਿਆਨ
0: ਨਾਨਕ ਭਗਤਾਂ ਸਦਾ

0: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ

0: ਕਰ,
1: ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ,
0: ਸੰਖ ਅਮਰ ਕਾ ਚਾਹੇ ਜੋਰ, ਸੰਖ ਗਲ ਵਡਾ ਤਿਆਗ ਮਾਹੇ,
1: ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੁੜੀ ਯਾਰ ਕੁੜੇ।

0: ਸਹਸ
1: ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ
0: ਸਹਸ ਅਠਾਰਾਂ ਕਹਿਣ ਕਤੇਬਾ ਅਸਲੂ ਇੱਕ ਧਾਤ
1: ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਾਲਾਹੀ ਸਾਲਾਹਾ ਏਤੀ ਸੁਰਤ ਨਾ ਪਾਈਆ
0: ਨਦੀਆਂ ਅਤੇ ਬਹਾ ਪਵੇ ਸੰਬੰਧ ਨਾ ਜਾਣੀ।

0: ਕਿਤਿਆਂ ਦੁੱਖ ਭੁੱਖ ਸਦ ਮਾਰ, ਇਹ ਪੀ ਦਾਤ ਤੇਰੀ ਦਾਤਾਰ। ਜੇਵੜ ਪਾਵੇ ਤੇਵੜ ਹੋਏ, ਜਿਸ ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਹੋ।
1: ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ।
0: ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਭਾਏ ਅਮੁੱਲਾ ਸਮਾਏ।
1: ਅਮੁੱਲ ਧਰਮ ਅਮੁੱਲ ਈਮਾਨ, ਅਮੁੱਲ ਤੁਲ ਅਮੁੱਲ ਪਰਵਾਨ।
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ।
1: ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ।
0: ਆਖੇ ਵੇਦ ਪਾਠ ਪੁਰਾਣ।

0: ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਜੇ ਨਾਰ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪਰੀ ਸਿਉ ਕਈ ਅਨ ਕੀਤੇ ਗਾਵਣ ਹਾਰੇ
1: ਗਾਵੇ ਤੁਨ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ

0: ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ।
1: ਗਾਵਨ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ।
0: ਗਾਵਨ ਪੰਡਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ।
1: ਗਾਵਹ ਮੋਹਣੀਆਂ ਮਨ ਮੋਹਣ ਸਗਾ ਮੱਛ ਪਿਆਲੇ।
0: ਗਾਵਨ ਰਤਨੋ ਪਾਏ ਤੇਰੇ ਅਕਸਰ ਤੀਰਥ ਨਾਲੇ।
1: ਗਾਵਹ ਜੋਤ ਮਹਾ

ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰੇ।

0: ਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਤਿਸੈ ਆਦੇਸ
0: ਇਕ ਤੂੰ ਜੀਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ
0: ਏਤ ਰਹਾ ਪਤ ਪਵਣੀਆਂ ਚੜੀਐ ਹੋਏ ਆਕੀਸ
1: ਸੁਣ ਗੱਲਾਂ ਆਕਾਸ਼ ਕੀ ਕੀਟਾ ਰੀਸ
0: ਨਾਨਕ ਨਦਰੀ ਪਾਈਐ ਕੂੜੇ ਕੂੜੇ ਠੇਸ
1: ਆਖਣ ਜੋਰ ਚ ਪੈਣੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ
0: ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ
1: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
0: ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ
1: ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਤ ਕੇ ਰੰਗ ਤਿਨਕੇ ਨਾਮ

0: ਨਿਸ਼ਾਨ
1: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕੀਤੇ ਪਵਨ ਪਾਣੀ ਬੈ ਸੰਤਰ ਕੀਤੇ ਕਾਨ ਮਹੇਸ
0: ਕੀਤੇ ਵਰ ਮੈਂ ਘਾੜਤ ਘੜੀਏ ਰੂਪ ਰੰਗ ਕੇ ਵੇਸ
1: ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ
0: ਕੀਤੇ ਐਂਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
1: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
0: ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ
1: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ
0: ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਵਿਨੋਦ ਕੋਡ ਆਨੰਦ
0: ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ
1: ਬਾਕੀਆ ਗੱਲਾਂ ਕਥੀ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ
0: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੇ ਸੁਰਾ ਸਿੱਧਾਂ ਕੀ ਸੁਧ
1: ਸਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
0: ਤਿੱਥੇ ਜੋਤ ਮਹਾਂਬਲ ਸੂਰ ਤਿੰਨਵੇਂ

0: ਨਾਮ ਬਸੇ ਮਨ ਮਾਹੇ
1: ਭਗਤ ਬਸੈ ਕੇ ਲੋਕ ਕਰੇ ਅਨੰਦ ਸੱਚਾ ਮਨ ਸੋਏ
0: ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
1: ਖੰਡ ਮੰਡਲ ਪਰ ਪੰਡ

0: ਕਰਨ ਕੁਨੰਦ ਹੈ ਕਿ ਰੁਜੀ ਦਹੰਦ ਹੈ
1: ਕਿ ਰਸ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ
0: ਕਿ ਸਰਵਤ ਰਮਾਨੇ ਕਿ ਸਰਵਤ ਦਾਨੇ ਕਿ ਸਰਵਤ ਗੋਨੇ ਕਿ ਸਰਵਤ ਪੋਨੇ
1: ਕਿ ਸਰਵਤ ਦੇਸ ਹੈ ਕਿ ਸਰਵਤ ਭੇਸ ਹੈ ਕਿ ਸਰਵਤ ਰਾਜ ਹੈ ਕਿ ਸਰਵਤ ਸਾਜ ਹੈ
0: ਕਿ ਸਰਵਤ ਦੀਨੇ ਕਿ ਸਰਵਤ ਲੀਨੇ ਕਿ ਸਰਵਤ ਜਾਹੁ ਕਿ ਸਰਵਤ ਪਾਹੁ
1: ਕਿ ਸਰਵਤ ਦੇਸ ਹੈ ਕਿ ਸਰਵਤ ਭੇਸ ਹੈ ਕਿ ਸਰਵਤ
0: ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ
1: ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ
0: ਕੇ ਸਰਬਤਰ ਤਰਾਣੇ ਕੇ ਸਰਬਤਰ ਪੁਰਾਣੇ ਕੇ ਸਰਬਤਰ ਦੇਸੇ ਕੇ ਸਰਬਤਰ ਭੇਸੇ
1: ਕੇ ਸਰਬਤਰ ਮਾਨਿਆ ਸਦੈਵ ਅੰਗ ਪ੍ਰਧਾਨੀ ਹੈ ਕੇ ਸਰਬਤਰ ਜਾਪੀ ਹੈ ਕੇ ਸਰਬਤਰ ਥਾਪੀ ਹੈ
0: ਕੇ ਸਰਬਤਰ ਭਾਨੇ ਕੇ ਸਰਬਤਰ ਮਾਨੇ ਕੇ ਸਰਬਤਰ ਇੰਦਰੇ ਕੇ ਸਰਬਤਰ ਚੰਦਰੇ
1: ਕੇ ਸਰਬੰਗ ਕਲੀ ਮੈਂ ਕੇ ਫਰਬੰਗ ਫਹੀ ਮੈਂ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ
0: ਕੇ ਹੁਸਨਲ ਵਜੂਆਂ ਤਮਾਮ ਰਜੂਆਂ ਹਮੇਸ਼ਾ ਸਲਾਮੇ ਸਲੀ ਖਤਮ ਦਾਮੇ
1: ਗਨੀਮਲ ਸ਼ਿਕਸਤ ਹੈ ਗਰੀਬੁਲ ਪਰਸਤ ਹੈ ਬਿਲੰਦਲ ਮਕਾਨੇ ਜ਼ਮੀਨ ਔਰ ਜ਼ਮਾਨੇ
0: ਕਮੀਲ ਤਮਾਮੇ ਰਜੂਲ ਨਦਾਨੇ ਹਰੀ ਫਰ ਜੀ ਮੇਰੇ ਜਗ ਜਕੀਨੇ
1: ਅਨੇਕ ਕੁਲ ਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ਲ ਨਿਵਾਸ ਹੈ ਗਨੀਮਲ ਖਿਰਾਜ ਹੈ
0: ਨਿਰੁਕਤ ਸਰੂਪ ਹੈ ਤ੍ਰਮੁਕਤ ਭੂਤ ਹੈ ਪਰ ਭੁਗਤ ਪ੍ਰਵਾਸ ਯੁਕਤ ਸੁਦਾ ਹੈ
1: ਸਦੈਵੰਗ ਸਰੂਪ ਹੈ ਭੇਦੇ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ
0: ਨਿਰਭਾਤ ਸਮਸਤ ਮੈਂ ਸਲਾਮ ਹੈ ਸਦੈਵ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ
1: ਔਗਾਧ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ
0: ਤ੍ਰਵਰਗਨ ਤ੍ਰਵਾਦੇ ਅਗੰਜੇ ਅਗਾਜੇ ਸੁਭਿੰਗ ਸਰਵ ਭਾਗੇ ਸੁ ਸਰਬਾ ਅਨੁਰਾਗੇ
1: ਤ੍ਰਿਭੁਕਤ ਸਰੂਪ ਹੈ ਅਛਿਜ ਹੈ ਅਛੂਤ ਹੈ ਕੇ ਨਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ
0: ਨਿਰੁਕਤ ਪ੍ਰਵਾਹ ਸਦੈਵ ਸਦਾ ਵਿਯੁਕਤ ਸਰੂਪ ਹੈ ਪਰ ਜੁਗਤ ਅਨੂਪ ਹੈ
1: ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਸਰੂਪ ਹੈ
0: ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ
1: ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ
0: ਅਜੇ ਹੈ ਅਭੇ ਹੈ ਅਭੂਤ ਹੈ ਅਤੂਤ ਹੈ
1: ਅਨਾਸ ਹੈ ਉਦਾਸ ਹੈ ਅਨੰਦ ਹੈ ਅਬੰਦ ਹੈ
0: ਭਗਤ ਹੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ
1: ਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦਿਖ ਹੈ
0: ਅਲੇਖ ਹੈ ਅਭੇਖ ਹੈ ਡਾਹ ਹੈ ਅਗਾਹ ਹੈ
1: ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ
0: ਅਨਤ ਨ ਸੁਨਤ ਹੈ ਅਜਾਤ ਹੈ ਅਜਾਦ ਹੈ
1: ਚਰਪੜ ਸ਼ੰਤ ਵੈ ਪ੍ਰਸਾਦ
0: ਸਰਬਿੰਗ ਹੰਤਾ ਸਰਬਿੰਗ ਗੰਤਾ ਸਰਬਿੰਗ ਖਿਆਤਾ ਸਰਬਿੰਗ ਗਿਆਤਾ
1: ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣਿੰਗ ਸਰਬੰਗ ਤ੍ਰਾਣਿੰਗ
0: ਸਰਬੰਗ ਕਰਮ ਸਰਬੇ ਧਰਮੇ ਸਰਬਿੰਗ ਜੁਗਤਾ ਸਰਬ ਮੁਕਤਾ
1: ਸਾਵਲ ਸ਼ੰਤ ਵੈ ਪ੍ਰਸਾਦ
0: ਨਮੋ ਨਾਕ ਨਾਸੈ ਸਦੈਵੰਗ ਪ੍ਰਕਾਸ਼ੇ ਨੰਗੈ ਸੂਪੇ ਭੰਗੈ ਬਭੂਤੇ
1: ਪਰਮਾਥੰਗ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਭੂਤੇ
0: ਅਨੰਗੇ ਆਮੈ ਤ੍ਰਭੰਗੇ ਤ੍ਰਕਾਮੈ ਨਿਰਭੰਗੇ ਸਰੂਪੇ ਸਰਬੰਗ ਅਨੂਪੇ
1: ਨਾ ਪੁੱਤਰ ਨਾ ਪੁੱਤਰ ਨਾ ਸਤਰ ਨਾ ਮਿੱਤਰ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ
0: ਨਰ ਸਾਕੰ ਸਰੀ ਕਹ ਅਮਿਤੋ ਮੀ ਕਹ ਸਦੈਵੰਗ ਪ੍ਰਭ ਅਜੇ ਹੈ ਅਜਾ ਹੈ
1: ਭਗਵਤੀ ਸ਼ੰਤ ਹੈ ਪ੍ਰਸਾਦ
0: ਕੇ ਜਹਰ ਜੋਹਰ ਹੈ ਕੇ ਹਾਜ਼ਰ ਹਜੂਰ ਹੈ ਹਮੇਸ਼ਾ ਸਲਾਮ ਹੈ ਸਮਸਲ ਕਲਾਮ ਹੈ
1: ਕੇ ਸਾਹਿਬ ਦਿਮਾਗ ਹੈ ਕੇ ਹੁਸਨ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ
0: ਕੇ ਰੋਜੀ ਦਹੰਦ ਹੈ ਕੇ ਰਾਜ ਕਰੇ ਕਰੀਮਲ ਕਮਾਲ ਹੁਸਨ ਜਮਾਲ ਹੈ
1: ਗਨੀਮਲ ਖਿਰਾਜ ਹੈ ਗਰੀਬਲ ਨਿਵਾਸ ਹੈ ਹਰੀਫਲ ਸ਼ਿਕਨ ਹੈ ਹਿਰਾਸਲ ਫਿਕਨ ਹੈ
0: ਕਲੰਕਨ ਪ੍ਰਣਾਸ ਹੈ ਸਮਸਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾ ਕਰੀਮ ਹੈ
1: ਸਮਸਤੁਲ ਜੁਮਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ
0: ਸਰਬਲ ਗਵਨ ਹੈ ਹਮੇਸ਼ਾ ਰਵਨ ਹੈ ਤਮਾਮਲ ਤਮੀਜ ਹੈ ਸਮਸਤਲ ਅਜੀਜ ਹੈ
1: ਪਰੰਗ ਪਰਮੀਸ ਹੈ ਸਮਸਤਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਪੇਖ ਹੈ
0: ਜਿਮਨਲ ਜਮਾ ਐਵੇਂ ਕਲ ਐਮਾ ਕਰੀਮ ਕੁਮਾਰ ਜੁਰਤ ਜਮਾਲ ਹੈ
1: ਅਸਲੰਗ ਪ੍ਰਕਾਸ਼ ਹੈ
0: ਮਿਤੋ ਪਸਾ ਕੇ ਆਤਮ ਪ੍ਰਮਕ ਚਲ ਅਨਾਗਿਆ ਕ ਮਿਤੋ ਅਭੰਗ ਹੈ
1: ਪ੍ਰਸਾਦ
0: ਮਨਮਾ ਪ੍ਰਣਾਮ ਗੁਣ ਗਮ ਦਾਮ ਅਰਬਰ ਗੰਜ ਹਰ ਨ ਪ੍ਰਭੰਜ
1: ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਪਰ ਨਰ ਅਮੰਡ
0: ਅਨੁਭਵ ਅਨਾਸ ਮੁਨਮਾ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮਦਾਮ
1: ਅਨਸ਼ਿਜ ਅੰਗ ਆਸਨ ਅਭੰਗ ਉਪਮਾ ਪਾਰ ਗਤ ਮਿਤੋ ਧਾਰ
0: ਜਲ ਥਲ ਅਮੰਡ ਦੇਸ ਬਿਸ ਅਭੰਡ ਜਲ ਥਲ ਮਹਾਂਤ ਦੇਸ ਬਿਸ ਬੇਅੰਤ
1: ਅਨੁਭਵ ਅਨਾਸ ਤ੍ਰਿਤਤ ਰਾਸ ਅਜਾਨ ਬਾਹੋ ਇਕ ਸ ਸਦਾ ਹੋ।
0: ਓਂਕਾਰ ਆਦਿ ਕਥਨਿਆਂ ਦਾ ਖਲ ਖਣ ਕਿਆ ਗੁਰਬਰ ਅਕਾਲ।
1: ਕਰ ਕਰ ਪ੍ਰਣਾਮ ਚਿਤ ਚਰਨ ਨਾਮ, ਅਨਸੀ ਜਗਾਤ ਆਜ ਜਨਾ ਬਾਤ।
0: ਅਨ ਜੰਜ ਗਾਤ ਅਨ ਰੰਜ ਬਾਤ, ਅਨ ਟੁੱਟ ਭੰਡਾਰ ਅਨ ਠੱਟ ਅਪਾਰ।
1: ਆਤੀਤ ਧਰਮ ਅਤੀਤ ਕਰਮ, ਅਨ ਬਣ ਅਨੰਤ ਦਾਤਾ ਮਹੰਤ, ਹਰ ਮੋਲ ਮਨੈ

0: ਨਿਰਤ ਕੇ ਧਰਨ ਹੈ ਜਾ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਣੇ ਹੈ
1: ਸਰਬੰਗ ਭਰ ਹੈ ਸਰਬੰਗ ਕਰ ਹੈ ਸਰ ਪਾਸੇ ਹੈ ਸਰਬਨਾਸੇ ਹੈ
0: ਕਰੁਣਾ ਕਰ ਹੈ ਬਸੰਬਰ ਹੈ ਸਰਵੇਸਰ ਵੈਨ ਗਵਦੇਸਰ ਹੈ
1: ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ
0: ਅਜਪਾ ਜਪ ਹੈ ਥਪਾ ਅਥਪ ਹੈ ਅਕਿਰਤਾ ਕਿਰਤਾ ਅਮ੍ਰਿਤਾ ਅਮ੍ਰਿਤ ਹੈ
1: ਅਮ੍ਰਿਤਾ ਅਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ

0: ਇੱਕ ਓਂਕਾਰ ਸਤਿਗੁਰ ਪ੍ਰਸਾਦ ਤਾ ਪ੍ਰਸਾਦ ਸਭੀ ਪਾਤਸ਼ਾਹ ਦਸਵੀਂ ਸਰਬਗ ਸੁਧ ਸੁਮਨ ਦੇਖ ਪੈ ਕਿਆ ਜੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਹਾ ਮਤ ਕੋਣ ਦੇਖ ਰਿਹਾ ਪ੍ਰਾਣ ਪਤੀ ਕੇ
1: ਭਗਵਾਨ ਕੀ ਭਾਈ ਕਿਰਪਾ ਹੋਤੇ ਕਰਤੀ ਬਿਨੇ
2: ਮਾਤਿਮ ਤੰਗ ਜਰੇਜਰ ਸੰਗ ਨੂਪ ਤੰਗ ਸੁਰੰਗ ਸਵਾਰ ਭਾਰੀ ਪਜਾਨ ਕੇ ਭੂਪ ਲੀਪ ਦਨਿਆਵਤ ਸੀਸ ਦਾ ਜਦ ਵਿਚਾਰ ਹੈ ਜੀਤ ਫਰੇ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਗਾਰ ਹੈ
1: ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
2: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਦ ਵਿਚਾਰ ਹੈ
1: ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
2: ਤੀਰਥ ਨਾਲ ਦਿਆ ਦਮ ਦਾਨ ਸੋ ਸੰਜਮ ਨੇ ਅਨੇਕ ਬਸਿੱਖ ਹੈ
1: ਵੇਦ ਪੁਰਾਣ ਕਤੇਬ ਪੁਰਾਣ ਜਮੀਨ ਜਮਾਨ ਸਭਾਨ ਕੇ ਵੇਖੈ
2: ਹੋਨ ਹਾਰ ਜਤੀ ਜਤ ਤਾਰ ਸਭ ਸੁਭ ਚਾਰ ਹਜ਼ਾਰ ਕੇ ਦੇਖੈ
1: ਭਗਵਾਨ ਭਜੇ ਬਿਨ ਭੂਪਤ ਕਰਤੀ ਬਿਨ ਏਕ ਨ ਲੇਖੈ
2: ਸੁਧ ਸੁਪਾਹਾ ਦੁਰੰਤ ਦੁਬਾਹਾ ਸੋ ਸੁਸਾਚ ਸੁਨਾ ਦੁਰ ਜਾਨ ਦਲੇਂਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨਾ ਲੈਂਗੇ
2: ਤੂਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਵਲੇਂਗੇ।

0: ਬਾਇਓ
1: ਵਾਸ ਕਿਉ ਵਿਖਿਆਣ ਸੁ ਬੈਠ ਕੇ ਐਸੇ ਹੀ ਐਸੇ ਸੁ ਬੈਸ ਬਤਾਇਓ
0: ਸੱਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
1: ਕਾਹੁਲ ਪਾਹਨ ਪੂਜ ਧਰਿਓ ਸਿਰ ਕਾਹੁਲ

0: ਵਿਵਾਚ ਬਿਨਤੀ ਚਾਪਾਈ ਹਮਰੀ ਕਰੋ ਹਾ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਹਮਰੇ ਦੁਸ਼ਟ ਸਭੇ ਤੁਮ ਕਾਬ ਹੋ ਆਪਾ ਤੇ ਮੋਹਿ ਬਚਾਵ ਹੋ
1: ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ
0: ਮੂਰਛਾ ਨਿਜ ਕਰਤੈ ਕਰੀ

0: ਕਰ ਫੁਲਾ,
1: ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ,
0: ਏਕ ਏਕੀ ਪੀਰ ਪਛਾਨੈ, ਕਟ ਕਟ ਕੇ ਪਟ ਪਟ ਕੀ ਜਾਨੈ,
1: ਜਾਬੁਦ ਕਰਕ ਕਰਾਂ ਕਰਤਾਰਾ, ਪ੍ਰਜਾ ਧਰਤ ਤਪ ਦੇਹ ਅਪਾਰਾ,
0: ਜਬਾ ਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਬ ਸਭ ਹੂੰ।

0: ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
0: ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣ

0: ਅਰਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਾ ਪੁਜਾਈਆ
1: ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਨੋ ਸੰਤ ਹੋ ਸ਼ਬਦ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੂ
1: ਵਾਜੇ ਪੰਜ ਸ਼ਬਦ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
0: ਪੰਚ ਦੂਤ ਤੁਦਵਾਸ ਕੀਤੇ ਕਾਲ ਕੰਠ ਕੋ ਮਾਰਿਆ
1: ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੈ ਲਾਗੇ
0: ਕਹੇ ਨਾਨਕ ਤੈ ਸੁਖ ਹੋ ਆਤ ਕਰ ਅਨਹਦ ਵਾਜੀ
1: ਸਾਚੀ ਲਿਵੈ ਬਿਨ ਦੇਹੇ ਨਿਮਾਣੀ ਦੇਹੇ ਨਿਮਾਣੀ ਲਿਵੈ ਵਾਜੋ ਕਿਆ ਕਰੇ ਬੇਚਾਰੀਆ
0: ਉਦਬਾਦ ਸਮਰਥ ਕੋਈ ਨਾਹੀ ਕਿਰਪਾ

0: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ
1: ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
0: ਆਵ ਹੋ ਸੰਤ ਪਿਆਰੇ ਹੋ ਅਕਤ ਕੀ ਕਰੇ ਕਹਾਣੀ ਤਨ ਮਨ ਧਨ ਸਭ ਸਭ ਗੁਰੂ ਕਾ ਹੁਕਮ ਮੰਨਿਆ ਪਾਈਐ
1: ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹੇ ਨਾਨਕ ਸੁਣੋ ਸੰਤੋ ਕਥੇ।

0: ਜਿਨੇ ਧਰਮ ਭੁਲਾਇਆ।
1: ਮਾਇਆ ਤਾਂ ਮੋਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ।
0: ਕੁਰਬਾਨ ਕੀਤਾ ਤਿਸੈ ਬੇਟੋ ਜਿਨ ਮੋਹ ਮੀਠਾ ਲਾਇਆ।
1: ਕਹੇ ਨਾਨਕ ਮਨ ਚੰਚਲ ਚਤੁਰਾਹੀ ਕਿਨੇ।

0: ਵੇਖੀ ਸਭ ਤੂੰ ਹੈ ਜਿਨ ਜਗ ਤੂੰ ਪਾਇਆ
1: ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
0: ਸੁਰ ਨਾਲ ਮੁਣ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੂੰ ਪਾਹੀ ਇੱਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ
0: ਲਭ ਲੋਭ ਅਹੰਕਾਰ ਤਟ ਤਿਸਨਾ ਬਹੁਤ ਨਹੀਂ ਬੋਲਣਾ
1: ਨਿਉ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ
0: ਗੁਰ ਪ੍ਰਸਾਦੀ ਜਿਨੇ ਆਪ ਤਜਿਆ

0: ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
1: ਊੜ ਕੀ ਸੇ ਪਹੁੰਚੇ ਨਾਹੀ ਮਨਸਾ ਸਤ ਸਮਾਣੀ
0: ਜਨਮ ਰਤਨ ਜਿਨਿ ਖਟਿਆ ਭਲੇ ਸੇਵਣ ਜਾਰੇ
1: ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੈ
0: ਏਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
1: ਗੁਰ ਕੇ ਚਰਨ ਹਿਰਦੇ ਤੇ ਆਹੇ ਅੰਤਰ ਆਤਮਾ ਸਮਾਲੈ
0: ਆਪ ਛੱਡ ਸਦਾ ਰਹਿ ਪਾਣੇ ਗੁਰ ਬਿਨ ਅਵਰ ਨਾ ਜਾਣੇ ਕੋਈ
1: ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ
0: ਜੇਕੋ ਗੁਰਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਥਾ ਕੋਈ ਪੁਸ਼ਪ ਵੇਖਿਆ ਜਾਏ
0: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ

0: ਕੱਚੀ ਬਾਣੀ,
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ,
0: ਨਿਤ ਕਰੇ ਰਸਨਾ ਕਹਿ ਕੁਛ ਨਾ ਜਾਣੀ,
1: ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਹਿਰ ਵਾਣੀ,
0: ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
1: ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜੜਾਓ,
0: ਮਨ ਲਾਗਾ ਇਹੋ ਸਮਾਓ,
1: ਸ਼ਬਦ ਸਿਤ ਮਨ ਮਿਲਿਆ ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ,
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ,
0: ਸਖਤ ਆਪੋ ਪਾਈ ਕਹਿ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ,
0: ਥੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇਕ ਸਿਉ ਨਿਬਲਾਏ,
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮ ਸ਼ਾਸਤ੍ਰ ਪੁਨ ਭਾਵ ਵਿਚਾਰ ਦੇ ਤੱਤੇ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
0: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਵਾਣੀ,
1: ਕਹੇ ਨਾਨਕ ਸੋ ਤਤ ਪਾਹੇ ਜਿਸ ਨੂੰ ਅਨਦਿਨ ਹਰ ਲਿਵ ਲਾਗੇ।

0: ਆਪਣੀ ਲੈ ਬੁਲਾਵੇ,
1: ਆਪਣੀ ਲਿਆਪੇ ਲਾਹੇ ਗੁਰਮੁਖ ਸਦਾ ਸੰਭਾਲੀਐ।
0: ਜੈ ਨਾਨਕ ਏ ਵਰਦਾਤਾ, ਸੋ ਕਿਉਂ ਮਨੋ ਵਿਸਾਰੀਐ।
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭੇ ਕੋ ਜੇਹੀ ਕਰਤੈ ਖੇਲ ਰਚਾਇਆ।
1: ਜਾਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ,
0: ਛੁੱਟੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।
1: ਏ ਮਾਇਆ ਜਿਤ ਹਰ ਵਿਸਰੇ ਮੈਂ ਉਪਜੇ ਭਾਉ ਦੂਜਾ ਲਾਇਆ।
0: ਜੈ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ।
1: ਹਰਿਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਬੇਟੋ ਰਹੇ ਲੋਕ ਮਿਲ ਲਾਏ।
1: ਐਸਾ ਸਤਿਗੁਰੂ ਜੀ ਮਿਲੈ ਤਿਸਨੋ ਸਿਰ ਸੋਪੀਐ, ਵਿੱਚੋਂ ਆਪ ਜਾਏ
0: ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ।
1: ਹਰਿਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ
0: ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ।
1: ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖੱਟਿਓ ਦਿਹਾੜੀ,
0: ਇਹੋ ਧਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ।
1: ਕਹੇ ਨਾਨਕ ਹਰ ਰਸ ਮੇਰੀ ਮਨ ਹੋਆ ਵਣਜਾਰਾ,
0: ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ।
1: ਪਿਆਸ ਨਾ ਜਾਏ ਹੋਰ ਤੇ ਕੀਤੇ ਜਿਤ ਹਰ ਰਸ ਪੱਲੇ ਨਾ ਪਾਏ,
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤਿਸ ਨਾ ਲਾਗੇ।
1: ਇਹੋ ਹਰਸ ਕਰਮੀ ਪਾਈ ਹੈ ਸਤਿਗੁਰ।

ਤੁਰ ਕਰਮ ਜਨਾ ਕੋ ਤੁਧ ਪੈਦਾ ਤੈਨੀ ਖਸਮ ਦਿਆ ਇਹਨਾਂ ਜਨਤਾ ਕੇ ਵਸ ਕਿਸ ਨਾ ਇਤਿ ਵੇਖ ਜਿਕਤ ਪਾ ਇਕਰਾਂ ਨੂੰ ਤੂੰ ਮੇਲੇ ਕਬਜ਼ ਦਿਖਵਾਇਆ ਗੁਰ ਕਰ ਪਾਤਾ ਜਾਣਾ ਜਿੱਥੇ ਤੂੰ ਤਪ ਜਾਇਆ ਸਜੇ ਸੱਚ ਸੁਣਾਇਆ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਦਰ ਸੱਚਾ ਰੇਹੋ ਲਾਇਆ ਪ੍ਰੀਤ ਵਿਆਪਣੈ, ਤਨ ਮਨ ਹੋਏ ਨਿਹਾਲ, ਜਾਗੁਰ ਦੇਖਾ ਸਾਹਮਣੈ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰਾ, ਦੇਹ ਨਾਮ ਕਰ ਆਪਣੇ ਚੇਰੈ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮੈ, ਜੁਗਾਦਿ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵੇ ਨਮੈ, ਅਸ਼ਟਪਦੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲਕਲਿਸ਼ ਤਨ ਮਾਹਿ ਬਟਾਵੋ, ਸਿਮਰੋ ਜਾਸ ਬਸੰਬਰ ਏਕੇ, ਨਾਮ ਜਪਤ ਅਗਣਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਰ, ਕਿਨੇ ਰਾਮ ਨਾਮ ਇਕਾਖਰ, ਕਿਨਕਾ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ। ਕਾਕੀ ਏਕੇ ਦਰਸ ਤੁਹਾਰ, ਨਾਨਕ ਸੰਗ ਮਹਿ ਉਦਾਰੂ, ਸੁਖਮੀ ਸੁਖ ਅਮਰ ਪ੍ਰਭਨਾਵ, ਭਗਤ ਜਨਾ ਕੇ ਮਨ ਮਿਸ ਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪ੍ਰਹਰੇ, ਪ੍ਰਭ ਕੈ ਸਿਮਰ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਲਾਗੈ, ਪ੍ਰਭ ਕੇ ਸਿਮਰਨ ਦਿਨ ਜਾਗੈ, ਪ੍ਰਭ ਕੇ ਸਿਮਰਨ ਭਉ ਨ ਵਿਆਪੈ, ਪ੍ਰਭ ਕੇ ਸਿਮਰਨ ਦੁੱਖ ਨ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਵ ਨਿਧਾਨ ਨਾਨਕ ਕਰ ਰੰਗ, ਪ੍ਰਭ ਕੇ ਸਿਮਰਨ ਰਿਧ ਸਿਧ ਨਾਉ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਪੂਜਾ, ਪ੍ਰਭ ਕੈ ਸਿਮਰ ਜਪਤ ਪੂਜਾ, ਪ੍ਰਭ ਕੇ ਸਿਮਰਨ ਸੇ ਦੂਜਾ, ਪ੍ਰਭ ਕੇ ਸਿਮਰ ਤੀਰਥ ਸਨਾਨੀ, ਪ੍ਰਭ ਕੇ ਸਿਮਰ ਦਰਗੇ ਮਾਨੇ, ਪ੍ਰਭ ਕੈ ਸਿਮਰਨ ਹੋਈ ਸੁਫਲਾ, ਪ੍ਰਭ ਕੇ ਸਿਮਰਨ ਸੁਫਲ ਫਲਾ, ਸੇ ਸਿਮਰ ਸਿਮਰਾ ਸੇ ਸਿਮਰ ਜਨਾਬ ਸਿਮਰਾਏ, ਨਾਨਕ ਧਾਕੇ ਲਾਗੂ ਪਾਏ, ਪ੍ਰਭ ਕਾ ਸਿਮਰਨ ਸਭਤੀ ਉੱਚਾ, ਪ੍ਰਭ ਕੇ ਸਿਮਰਨ ਰੁਦਰੇ ਉੱਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਸ ਜੂਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅਮਰ ਨਾਮ ਰਤਮਾਏ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸਨ ਦਸਨਾ, ਪ੍ਰਭ ਕੋ ਸਿਮਰੇ ਸੇ ਤਨਵੰਤੈ, ਪ੍ਰਭ ਕੋ ਸਿਮਰੇ ਸੇ ਪਤਵੰਤੈ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਨਾਸੇ, ਸਿਮਰਨ ਤੇ ਲਾਗੇ ਜਨਾਬ ਦਿਆਲਾ, ਨਾਨਕ ਜਨ ਕੇ ਮੰਗਿਰ ਵਾਲਾ, ਪ੍ਰਭ ਕੋ ਸਿਮਰ ਸੇ ਪਰਉਪਕਾਰੀ, ਪ੍ਰਭ ਕੋ ਸਿਮਰ ਤੇ ਸਤਬਲਹਾਰੀ, ਪ੍ਰਭ ਕੋ ਸਿਮਰ ਸੇ ਮੁਖ ਸਹਾਵੇ, ਪ੍ਰਭ ਕੋ ਸਿਮਰ ਸੇ ਸੁਖ ਬਿਹਾਵੈ, ਪ੍ਰਭ ਕੋ ਸਿਮਰ ਤੇ ਆਤਮ ਜੀਤਾ, ਪ੍ਰਭ ਕੋ ਸਿਮਰ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਨਣ ਦਕਨੇਰੇ, ਪ੍ਰਭ ਕੋ ਸਿਮਰ ਪਸਿਆ ਨੇਰੇ, ਸੰਤ ਕਿਰਪਾ ਤੇ ਜਾਗ ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਸਿਮਰ ਕਬੂ ਨਾ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਨੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਸ਼ਚਲਿਆਸਨ, ਪ੍ਰਭ ਕੇ ਸਿਮਰਨ ਕਰਮ ਬਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸਿਮਰਨ ਕੰਤਨਾ ਪਾਰ, ਸਿਮਰੇ ਸੇ ਜਨਜਨ ਕੋ ਭ੍ਰਮਿਆ, ਨਾਨਕ ਦਿਨ ਸਰਣੀ ਪਿਆ, ਹਰ ਸਿਮਰਨ ਪਰ ਕਰ ਭਗਤ ਪਟਾਏ, ਸਿਮਲਕ ਪੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਜਾਤੇ, ਸਿਮ ਨੀਚਾ ਕੁੰਟ ਜਾਤੇ, ਸਿਮਰਨ ਧਾਰੀ ਸਭ ਤਰਨਾ, ਸਿਮ ਸਿਮਰ ਕਾਰਨ ਕਰਨਾ,

ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕੈ। ਦੀਨ ਦਰ ਦੁੱਖ ਭੰਜਣਾ ਕਟ ਕਟ ਨਾਥ ਅਨਾਥ, ਸਰਨ ਤੁਮਾਰੀ ਆਯੋ ਨਾਨਕੇ ਪ੍ਰਸਾਦ ਸਪਦੀ। ਜੇ ਮਤ ਨਾ ਸੁਤ ਮਿਤਰਾ ਭਾਈ ਮਨੁਹਾ ਨਾਮ ਤੇਰੇ ਸੰਸਾਈ, ਜਾ ਮਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚਲੇ ਜਸ ਜੈ ਮੁਸ਼ਕਲ ਹੋਵੇ ਤਾਰੀ, ਰਕੁ ਨਾਮ ਖਨਮਾਏ ਉਦਾਰੀ, ਨਚਨ ਕਰਤਨੀ ਤਰੈ ਹਰ ਕੋ ਨਾਮ ਕੋਟ ਪਾਪ ਪ੍ਰਹਰੈ। ਗੁਰਮੁਖ ਨਾਥ ਵਨ ਮੇਰੇ ਨਾਨਕ ਪਾਵੋ ਸੁਖ ਨੇਰੇ, ਸਖ ਸਿਚ ਕੋ ਰਾਧਾ ਰਾਜਾ ਦੁਖੀਆ, ਹਰ ਕਾ ਨਾਮ ਜਪ ਤੋ ਸੁਖ ਸੁਖੀਆ। ਲੱਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਮਤਿਕ ਨਾ ਬੁਝਾਵੇ, ਹਰ ਕਾ ਨਾਮ ਜਪਤਿਆ ਘਾਵੈ। ਜੇ ਮਾਰਗ ਜਾ ਤੇ ਕੇਲਾ ਤੇ ਹਰ ਨਾਮ ਸੰਗ ਸਾ ਨਾਮ ਸਦਾ ਧਿਆਈ ਹੈ, ਨਾਨਕ ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋਟ ਲਕਪਾਈ, ਨਾਮ ਜਿਤੇ ਭਾਰ ਪ੍ਰਾਏ ਸੰਘਾਰੇ, ਹਰ ਕਾ ਨਾ ਤਤਕਾਲ ਉਦਾਰੇ, ਜੋ ਨਵੇਂ ਮਰ ਜਾ ਨਾਮ ਪਾਵੇ ਪਾਵੇ ਬਿਸਰਾਵੋ। ਹੋ ਮੈਲਾ ਮਲ ਕਬੂ ਨਾ ਧੋਵੇ, ਹਰ ਕਾ ਨਾਮ ਕੋਟ ਪਾਪ ਖੋਵੇ, ਐਸਾ ਨਾਮ ਜਪ ਮਨ ਰੰਗ ਨਾਨਕ ਪਾਈਏ ਸਤਿ ਸੰਗੈ। ਜੇ ਮਾਰਗ ਨ ਜਾਏ ਨਾ ਕੋ ਸਾਰ ਕਾ ਨਾਮ ਅਸੰਗ ਤੋਸਾ, ਜੈ ਪੈਂਡ ਮਹਿੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਾਂ ਪੰਥੀ ਰਾ ਕਿਉਂ ਨਾ ਸੁਜਾਨੂ, ਹਰ ਕਾ ਨਾਮ ਨਾ ਹਰ ਕਾ ਨਾਮ ਤੇ ਨਾਲ ਪਛਾਨੂ। ਜਾਂ ਮਾਂ ਭਿਆਨ ਤਪ ਤੋ ਘਾਵੋ, ਤਰ ਕੇ ਨਾਮ ਕਿ ਤੂੰ ਪਰਸ਼ਾਮ। ਜੈ ਤ੍ਰਿਖਾ ਮਨ ਤੁਝ ਆਕਰਖੈ, ਤੈ ਨਾਨਕ ਹਰਿ ਹਰਿ ਮ੍ਰਿਤ ਵਰਖੈ, ਭਗਜਣਾ ਕੀ ਵਰਤਨ ਨਾਮ ਸੰਜਣਾ ਕੀ ਮਨ ਵਸਰਾਵ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਅਰਜਸ ਕਰ ਰਾਤ, ਹਰ ਹਰ ਉਕਸਾਦ ਕੁਮਾਤ। ਅਰਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੁਦਾਨ, ਮਨ ਤਨ ਰੰਗ ਰਤੇ ਰੰਗ ਏਕੇ, ਨਾਨਕ ਜਨ ਕੈ ਬਿਰਤ ਭਵੇਕੈ। ਹਰ ਕਾ ਨਾਮ ਜਨ ਕਾ ਮੁਕਤ ਜੁਗਤ, ਹਰ ਕੇ ਨਾਮ ਜਨ ਕਾ ਦਰੁਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਦੋਂ ਕਬ ਪਰਿਣਾ ਪੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋ ਬਾਪਾਏ, ਹਰ ਕੇ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਤ ਕਛ ਨਾਈ ਬੋਗ। ਜਨ ਰਤ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਜੀਂਦਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਨੀ, ਹਰ ਪ੍ਰਤਾ ਜਨ ਵਰਨ ਜਾਨੀ। ਓਤ ਬੋਤ ਜਨ ਹਰ ਸੁਰਾਤੈ, ਸੁਨ ਸਮਾਤ ਨਾਮ ਰਸ ਮਤੈ, ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਭਗਤਨੀ ਛਪੈ। ਹਰ ਕੀ ਭਗਤ ਮੁਕਤ ਬਾ ਕਰੇ, ਨਾਨਕ ਜਨ ਸੰਕੀਰਤੇ ਤਰੇ, ਪਾਰ ਜਾ ਦੇ ਹਰਕੋ ਨਾਮ ਕਾਮ ਤਿੰਨ ਹਰ ਗੰਗਾਵ। ਸਤਿ ਉਤਮ ਹਰ ਕੀ ਕਥਾ, ਨਾਮ ਸੁਤ ਦਰ ਦੁਖਲਤਾ, ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਦੂਤ ਸਭ ਨਸੈ। ਸੰਤ ਕਾ ਸੰਗਤ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤਿਆਈ ਹੈ, ਨਾਮ ਤੁਲਕ ਸ਼ਵਰਣਾ ਹੋਏ, ਨਾਨਕ ਰੂਪ ਨਾ ਪਾਵ ਜਨ ਕੋਈ ਸਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਵ ਟੜੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਬੋਲ। ਅਸ਼ਟਪਦੀ ਜਾਪ ਤਾਪ ਗਿਆਨ ਸੁਧਿਆਨ, ਖਟ ਸ਼ਾਸਤਰ ਸਿਮਰਤ ਗਿਆਨ, ਯੋਗ ਅਭਿਆਸ ਕਰਮ ਕਰਿਆ, ਸਕਲ ਤਿਆਗ ਬਨ ਵਧੇ ਫਿਰਿਆ। ਅਨੁਕ ਪ੍ਰਕਾਰ ਕੀ ਬੋ ਚਤਨਾ, ਪੁਨ ਦਨਾ ਮੇ ਬੋ ਰਤਨਾ, ਸਿਜਕਟਾ ਮੇ ਕਰਤੀ ਵਰਤਨੇ ਕਰੇ, ਬੋ ਭਾਤੀ ਨੇ ਤੁਲ ਰਾਮ ਨਾਮ ਵਿਚਾਰ, ਨਾਨਕ ਨਾਮ ਜਪੀ ਇੱਕ ਵਾਰ। ਨੌਖੰਡ ਪ੍ਰਥਮੀ ਫਿਰੇ ਚਿਰ ਜੀਵੈ, ਮਾਂ ਉਦਾਸ ਅਪੀ ਸਰਥੀ, ਬੈਗਨ ਮਾਂ ਹੂਤ ਪ੍ਰਾਣ ਕਨ ਕਸਵ ਹੈ ਵਰਪਮਦਾਨ। ਨੂਲੀ ਕਰਮ ਕਰੇ ਬਵਾਸਨ ਜਨ, ਮਰਗ ਸੰਜਮ ਸਾਧਨ ਨਿਮ ਕਸੀ ਤਾਵੈ, ਤਾਂ ਵੀ ਹਮੇ ਮੈਲਾਂ ਜਾਵੈ। ਹਰ ਕੇ ਨਾਮ ਸਭ ਸਿਰ ਕਛ ਨਾ ਹੈ, ਨਾਨਕ ਗੁਰਮੁਖ ਨਾ ਜਿਤ ਕਿਤ ਪਾਏ, ਮਨ ਕਾਮਨਾ ਤੀਤੇ ਛੁਟੈ, ਗਰਭ ਭਾਨਾ ਮਨ ਤੈ ਹੁਟੈ। ਸੋਚ ਕਰੇ ਦਿਨ ਸੇ ਹਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ। ਜਲ ਧੂਵੇ ਬਹੁਦੇ ਅਨੀਤ, ਸੁਤਕਾ ਹੋਏ ਕਾਚੇ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਮਾ ਬੂਚਾ। ਬਹੁਤ ਸਿਆਨਕ ਜਮ ਕਾਪ, ਬਾਪੇ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੇ, ਵੇਖ ਅਨੇਕ ਅਗਨੀ ਬੂਜੈ, ਕੋੜ ਭਾਵ ਤਰਕੇ ਨਿਸ਼ੀ ਜੈ, ਛੂਟ ਸੁਣਾਯੂ ਪਿਆਲ ਮੋਹ ਬਾਪੇ ਮਾਇਆ ਜਾਲ, ਅਵਕਰ ਤੂੰ ਸਗਲੀ ਜਮਡਾਨੇ, ਗੋਬਿੰਦ ਭਜਨ ਬਿਨ ਤਿੰਨੀ ਮਨ। ਹਰ ਕਾ ਨਾਮ ਜਗ ਦੁੱਖ ਜਾਏ, ਨਾਨਕ ਬੋਲੇ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮਾਗੇ, ਸਾਜਨਾ ਕੀ ਸੇਵਾ ਲਾਗੇ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰਿ ਨਾਮ ਹਿਰਦੇ ਸਦ ਗਾਵੈ। ਜੇ ਕੋ ਆਪਣੀ ਸੁਭਾ ਲੋ ਰੇ, ਸਾਧ ਸੰਗਿਓ ਮੈਂ ਸ਼ੋਰੇ, ਜੇ ਕੋ ਜਨਮ ਅੰਤ ਡਰੇ, ਸਾਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ, ਸਗਲ ਪੁਰਖਧਾਨ ਸਾਧ ਸੰਗ ਜਾ ਕਾ ਮਿਟੇ ਬਵਾਨ। ਆਪਸ ਕੁਝ ਜਾਣੇ ਨੀਚਾ, ਸੋਗਣੀਏ ਸਭ ਤੇ ਉੱਚਾ, ਜਾਂ ਕਾ ਮਨ ਹੋਏ ਸਗਲ ਕਰੀਨਾ, ਹਰ ਹਰ ਨਾਮ ਤਿੰਨ ਕਟਕਟ ਜੀਂਦਾ। ਮਨ ਆਪਣੇ ਤੇ ਬੁਰਾ ਮਟਾਨਾ, ਪੇਖੇ ਸਗਲ ਸਿ ਸਾਧਨਾ, ਸੁਖ ਦੁਖ ਜਨ ਸਮਦਿਸ਼ਟੇਤਾ, ਨਾਨਕ ਪਾਪ ਪਾਪ ਪੁੰਨੀ ਨਿਪਾ। ਨਿਰਤਨ ਕੁਤਨ ਤੇਰੇ ਨਾਓ, ਨਸਾਫੀ ਕੋਨੋ ਤੇਰਾ ਥਾਓ, ਨਮਾਨਕ ਪਵ ਤੇਰੋ ਮਾਨ, ਸੰਕਟਾ ਕੋ ਦੇਵੋ ਦਾਨ। ਕਰਨ ਕਰਾਵਨ ਹਾ ਸੁਮੀ, ਸੰਕਟਾਂ ਕਿੰਤਰ ਜਾਮੀ, ਆਪਣੀ ਕਦਮ ਜਾਨੋ ਆਪੇ, ਆਪਣਾ ਸੰਗਾ ਬਰਾਬਰ ਤੇ ਤੁਮ ਰਿਤ ਤੁਮ ਤੇ ਹੋਏ, ਨਾਨਕ ਵਰਨਾ ਜਾਣ ਸਕੋਏ।
ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮ ਕਰਮ, ਸਗਲ ਕਿਰਿਆ ਤੁਮ ਸਗਲ ਕਿਰਿਆ ਮਤਮ ਕਿਰਿਆ, ਸਾਸੰਗ ਧਰਮ ਤੁਮ ਅਲਹਿਰਿਆ, ਸਗਲ ਉਦਮ ਉਦਮ ਭਲਾਰ ਕਾ ਨਾਮ ਜਪੁ ਜੀ, ਸਦਾ ਸਗਲ ਬਾਣੀ ਮੈਂ ਪਤਵਾਨੀ, ਹਰ ਕੋ ਜਸ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੀ ਕਟ ਵਸਿਆ ਨਾਮ ਸਲੋਕ, ਨਿਰਗੁਣ ਆਰ ਅਨਿਆ ਸੁਪਰ ਸਦਾ ਸਮਾਲ, ਜਨਕੀਆ ਤੇ ਚੇਤ ਰਾਖ, ਨਾਨਕ ਨੇ ਵਿਹੀ ਨਾਲ ਅਸ਼ਟਪਦੀ, ਰਵਈਆ ਕੇ ਗੁਣਚੀਤ ਪ੍ਰਾਣੀ, ਕਮਦ ਮੂਲ ਤੇ ਕਮਦ ਸਥਾਨੀ, ਜਿੰਦੂ ਸਾਸ ਸਵਾਰ ਸੰਗਾਰਿਆ, ਗਰਭਗਨ ਮਜਨੀ ਵਾਰਿਆ, ਵਾਰ ਫਸਾ ਤੁਝੇ ਪਿਆਰੇ ਦੂਰ, ਭਰ ਜੋਗਣ ਪੂਰਨ ਸੁਖ ਸੂਤ, ਉਪਰਤੇ ਪਿਆ ਉਪਰ ਸਕਸੇਨ, ਮੁੱਖ ਪਿਆਉ ਬੈਠਕੋ ਦੀਨ, ਇਹ ਨਿਰਗੁਣ ਗੁਣ ਕੁਛ ਨਾ ਪੂਜੈ, ਬਖਸ਼ ਲਿਓ ਤੂੰ ਨਾਨਕ ਸੇਜਾ, ਜਬ ਪ੍ਰਸਾਦ ਤਾਰ ਉੱਪਰ ਸੁੱਖ ਵਸੈ, ਸੂਤ ਪ੍ਰਾਤ ਪੀਤ ਪੰਨਤਾ ਸੰਘ ਹੱਸੈ, ਜੇ ਪ੍ਰਸਾਦ ਪੀ ਵੇ ਸਿਤਲਦਾ ਸੁਖਦਾਈ ਪੁੰਨ ਭਾਵ ਕਮਲਾ, ਜੇ ਪ੍ਰਸਾਦ ਭੋਗੀ ਸਭ ਰਸਰਾ ਸਕਲ ਸੰਗ ਸੰਗ ਸਭਸਾ, ਦੀਨੇ ਹਸ ਭਵ ਕਰਨ ਰਿਤ ਰਸਨਾ, ਤਿਸੇ ਤਿਆਗ ਉਰ ਸੰਗਰਚਨਾ, ਸੇ ਦੁੱਖ ਮੁੰਡ ਮੰਦ ਵਿਆਪੇ, ਨਾਨਕਾ ਡੋਲੇ ਪਰ ਵਿਆਪੇ, ਆਦਿ ਅੰਤ ਜੋ ਰਾਖਨ ਹਾਰ, ਤਿਸ ਪ੍ਰੀਤ ਨਾ ਕਰੇ ਗਵਾਰ, ਜਾਂ ਕੀ ਸੇਵਾ ਨਾ ਪਾਵੇ, ਦਸੋਂ ਬੂੜਾ ਮਾਲੀ ਲਾਵੇ, ਜੂ ਠਾਕ ਸਤਤਾ ਹੈ ਜੂਰੇ, ਤੱਕ ਹੁੰਦਾ ਜਾਂ ਤੂਰੈ, ਜਾਂ ਕੀ ਚੱਲ ਪਵਿੱਤਰ ਕੇ ਮਾਨ, ਸੇਵ ਸਾਰੇ ਮੁਕਤ, ਜਾਂ ਸਦਾ ਸਦਾਏ ਪੂਰਨ ਹਾਰ, ਨਾਨਕ ਰਾਖਣ ਹਾਰ ਅਪਾਰ, ਰਤਨ ਤਿਆਗ ਕੌੜੇ ਸੰਗਰਚੇ ਸਾਰ, ਛੋਟ ਛੂਟ ਸੰਗ ਬਚੇ, ਜੋ ਸਰਨ ਸਵਸਤ੍ਰ ਕਨ ਮਾਨ ਹੈ, ਜੋ ਹੁਣ ਸਦੂਰ ਪ੍ਰਨ ਹੈ, ਛੋੜ ਜਾਏ ਤਿਸਕਾ ਸਰਮ ਕਰੇ ਸੰਗ ਸਹਾਈ, ਤਿਸ ਪਰ ਹਰੇ ਚੰਦਨ ਲਿਵ ਤਾਰੇ, ਤੋ ਕਰ ਪੀਤ ਪਸੰਦ ਸੰਗ ਹੋਏ, ਅੰਧ ਕੂਪ ਮੈਂ ਪਤ ਕਰਾਲ, ਨਾਨਕ ਅਦਲੀ ਪ੍ਰਪਿਆਤ, ਕਰਤੂਤ ਪਸੂ ਕੀ ਮਾਤ, ਜਾਤ ਲੋਕ ਚਾਰਾ ਕਰੀ ਦਾਤ, ਕਰਤੂਤ ਪਸੋ ਕੀ ਮਾਨ ਸਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਪੇਕ ਅੰਤਰ ਮਲ ਮਾਇਆ, ਸਭ ਸੁਨਾ ਹੈ ਕਸ਼ ਕਰੇ ਸਪਾਇਆ, ਬਾਹਰ ਗਿਆਨ ਧਿਆਨ ਸੁਰਾ, ਅੰਦਰ ਬਾਬੀ ਲੋਪ ਸਵਾ, ਅੰਤਰ ਗੁਣ ਵਰਤਨ ਸਵਾਲ, ਕਲ ਪਾਤਰ ਕਸੇ ਤਰੀ ਯਥਾ, ਜਾਂ ਕੇ ਅੰਤਰ ਉਸੇ ਪ੍ਰਪਿਆ, ਨਾਨਕ ਤੇ ਜਨ ਸਹਿਜ ਸਮਾਧ, ਸੁਨੰਦ ਕਸੇ ਮਾਰਗ ਪਾਵੇ, ਕਰ ਗਿਆ ਲੇਹ ਉੜਨ ਬਹਾਵੇ, ਕਾਵਜਾ ਬੁਝਾਰਤ ਪੂਜੇ ਡੋਰਾ, ਨਸਕਈ ਤੂੰ ਸਮਝੀ ਭੌਰਾ, ਕਹਿ ਪੁਸਪੰਦ ਗਾਵੇ, ਗੁੰਗ ਜਤਨ ਕਰੇ ਤੋ ਆਪੀ ਸੁਰਭੰਗਾ, ਕਹਿ ਪਿਗਲ ਪਰਬਤ ਪਰ ਪਵਨ ਨਹੀਂ ਹੋਆ, ਉਸ ਕਵਨ ਕਰਤਾਰ ਕਰਨਾ, ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ, ਸੰਗ ਸਹਾਈ ਸੁਭਾਵੇ ਨਾ ਚੀਤ, ਜੋ ਪੈ ਰਾਜਤ ਸੁਪ੍ਰੀਤ ਬਲੂ, ਅਗੇ ਗ੍ਰਹਿ ਭਿੱਤਰ ਪਸੇ ਅੰਧ ਕਲੀਮ, ਅੰਧ ਕੇਲ ਮਾਇਆ ਰੰਗ ਰਸੇ, ਦੇ ਕਰਮਾ ਨੇ ਮਨੇ ਵਰਤੀਤ, ਕਾਲ ਨਾ ਵੈ ਮੂੜਿਆ ਚੀਤ, ਬੈਰ ਬਰੋਧ ਕਾਮ ਕ੍ਰੋਧ ਮੋਹ ਝੂਠ ਪਕਾਰ, ਮਾਹੌਲ ਤਰੂ, ਇਹ ਆਹੋ ਜਿਤ ਬਿਆਨੇ ਕਈ ਜਨਮ, ਨਾਨਕ ਰਾਖ ਲਈ ਆਪਣ ਕਰ ਕਰਮ, ਤੂੰ ਠਾਕੁਰ ਤੂੰ ਪੈ ਅਰਦਾਸ, ਜੀ ਓਪਣ ਸਭ ਤੇਰੀ ਰਾਸ, ਤੂੰ ਮਾਤਾ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁੱਖ ਨੇਰੇ, ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤਾ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੋ ਸੁਭਾਗਿਆਕਾਰੀ, ਤੁਮਰੀ ਕਤਮੀ ਤੁਮ ਹੀ ਜਾਨੀ, ਨਾਨਕ ਦਾਸ ਤਾ ਕੁਰਬਾਨੀ, ਸਲੋਕ ਦੀਨ ਹਾਰ ਪ੍ਰਭ ਛੋੜ ਕੈ ਲੱਗ ਆਨ ਸੁਹਾਈ, ਨਾਨਕ ਕਹੁ ਨ ਸਜਾਈ, ਬਿਨ ਨਾਵੇਂ ਪਤ ਜਾਏ, ਅਸ਼ਟਪਦੀ ਦਸ ਪਸਤੂਲੇ ਪਾਸੇ ਪਾਵੇ, ਪੁਸਤਕਾਂ ਕੂਟ ਪਾਵੈ, ਪੀਨਾ ਦੇ ਦਸ ਪੀਹਰ ਲੈ, ਤਉ ਬੂੜਾ ਕਉ ਕਾਂ ਕਰੇ, ਜਿਸਟਾ ਕੁਸੁ ਨਾਈ ਚਾਰਾ, ਤਬ ਕੁ ਜਿਸ ਨਮਸਕਾਰ, ਆ ਜਾਂ ਕੇ ਮਨ ਲਾਗ ਆਪਣ ਬੈਠਾ, ਸਭ ਸੁਖਤਾ ਵਨ ਬੁੱਠਾ, ਜਿਸ ਜਾਣੇ ਆਪਣਾ ਕੁਮਨਾ, ਸਰਬ ਸੁਖ ਨਾਨਕ ਤਿੰਨ ਪਾਕ ਨੂੰ, ਸਾਪਣੀ ਦੇ ਰਾਸ ਕਾਤ ਪੀਰ ਪਰ ਤਿੰਨ ਦੁਲਾਸ ਹੈ, ਆਪਣੀ ਮਾਨ ਕਸ਼ਬਾ ਸਾ ਲੇ ਗਿਆ, ਨੀਵਨ ਰੋਸ ਕਰੀਏ ਪਤੀਤ ਆਪੇ ਖਾਵੇ, ਉਸਕਾ ਵਿਸ਼ਵਾਸ ਨਾ ਹੋਵੇ, ਜਿਸ ਕੇ ਬਸ ਸਾਗੀ ਰਾਖੇ ਪ੍ਰਭ ਕਿਆ ਗਿਆ, ਮਾਨੇ ਮਾਥੇ ਉਸ ਤੇ ਚੌਕਨ ਕਰੀ ਨਿਹਾਲ, ਨਾਨਕ ਸਹਿ ਸਦਾ ਨਿਹਾਲ, ਮਾਤਮਾ ਕਹੀ ਤੇ ਸਰਪ ਰੂਪ ਤੇ ਜਾਣਾ ਨੀਤ, ਬਿਰਕੀ ਛਾਇਆ ਸੂ ਰੰਗ ਲਾਵੇ, ਉਬਨ ਸੇ ਮਨ ਪ੍ਰਸਤਾਵੇ, ਜੂਦੀ ਸੁਚਾਲਣ ਹਾਰ ਉਪਟਰੇ, ਉਤੇ ਅੰਤਰ ਟਾਪ ਟਾਪ ਸੂਜਨ ਲਾਵੇ, ਨੀ ਤੱਕ ਬਾਤ ਨਾਵੇ ਕੀ, ਮਨ ਹਰ ਕੇ ਨਾਮ ਕੀ ਪ੍ਰੀਤ ਸਦਾਈ, ਕਰ ਕਿਰਪਾ ਨਾਨਕਾ ਬਲੇ ਲਾਈ, ਮਿਥਿਆ ਤਨ ਤਨ ਕੁਟੰਬ ਸਮਾਇਆ, ਮਿਥਿਆ ਹਮੇ ਮਮਤਾ ਮਾਇਆ, ਮਿਥਿਆ ਰਾਜਨ ਤਨ ਮਾਰ, ਮਿਥਿਆ ਕਾਮ ਕ੍ਰੋਧ ਕਰਾ ਲੈ, ਮਿਥਿਆ ਰਾਥ ਹਸਤੇ ਸੁਭ ਸਤਰਾ, ਮਿਥਿਆ ਰੰਗ ਸੰਗ ਮਾਇਆ, ਪੇ ਕਸਤਾ ਮਿਥਿਆ ਤਰੂ ਮੋਪਮਾਨ, ਮਿਥਿਆ ਪ੍ਰਕਤ ਗਵਾਸ ਤ੍ਰਿਪਕ ਸਦ ਕਿਸਨ, ਨਾਨਕ ਜਪ ਜੀ ਜੀ ਹਰ ਕੇ ਚਰਨ ਹੈ, ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰ ਕੋ ਹਿਰੈ, ਮਿਥਿਆ ਨਿਤ ਪਿਕ ਪਤੀ ਰਪਾਦ, ਮਿਥਿਆ ਸੁਨ ਪੂਜਨ ਸਵਾਦ, ਮਿਥਿਆ ਚੰਨ ਪਰ ਪ੍ਰਗ ਪਤਾ, ਮਿਥਿਆ ਮਨ ਪਰ ਲੋਭ ਲਭਾਵੈ ਲਭਾਵੈ, ਮਿਥਿਆ ਤਾਨੀ ਪਰ ਪਕਾਰ, ਮਿਥਿਆ ਵਾਸ ਰੀਤ ਪਕਾਰਾ, ਵਿਹਨ ਬੂਜੈ ਮਿਥਿਆ ਸਭ ਪੈ ਸਫਲ ਦੇ, ਹੈ ਹੈ ਨਾਮ ਲੈ ਬੇਤੀ ਸਤ ਕਿਆ ਜਾ, ਸਾਚ ਬਣਾ ਕੇ ਸੁੱਚਾ ਬਿਰਥਾ, ਨਾਮ ਬਣਾ ਤਨਿਆਂ ਦਾ ਮੁੱਖ ਆਵ ਤਾਂ ਕਿਧਰ ਗੰਧ ਹੈ, ਬਿਣ ਸਿਮਰਦਰ ਰਹਿਣ ਬਿਰਥਾ ਬਹਾਈ, ਵੇਖ ਬਿਨਾ ਜੋ ਕੀਤੀ ਜਾਏ, ਕੁੰਦ ਬਿਰਥਾ ਸਭ ਕਾਰ, ਜੋ ਕਿਰਪਨ ਕੇ ਨਿਰਾਰਥਤਾ ਵੈ, ਤਨ ਤਨ ਤੇ ਜੇ ਤਨ ਤਨ ਤੇ ਜਨ ਜੇ ਕਟ ਵਸੇ ਹਰ ਨਾਉ, ਨਾ ਤਾਂ ਕੇ ਬਲ ਬਲ ਜਾਓ, ਰੈਤਵਰ ਕਿਸ਼ੋਰ ਕੁਮਾਰ ਮਾਨਣੀ ਪ੍ਰੀਤ ਮੁਖੀਨ ਲਾਭਤ, ਜਾਨਣ ਹਾਰ ਪ੍ਰਭੁਰ ਪੀਨ ਪਾਪ ਪੀ ਨਾ ਕਾਹੂ ਪੀ, ਉਪਦੇਸ਼ ਆਪ ਨਾ ਕਰੇ ਆਓ, ਜਦ ਜਨਮ ਮਰੈ, ਜਿਸਕੇ ਅੰਤਰ ਵਸੇ ਨਿਰੰਕਾਰ, ਤਿਸਕੇ ਸੀ ਤਰ ਸੰਸਾਰ, ਜੋ ਤੋਂ ਪਾਣੇ ਤਿੰਨ ਪ੍ਰਭ ਜਾਤਾ, ਨਾ ਹੁਣ ਜਨ ਚਰਨ ਪ੍ਰਾਤਾ, ਕਰੋ ਬੇਨਤੀ ਪਾਰ ਨੂੰ ਸਭ ਜਾਣੇ, ਆਪਣਾ ਕੀ ਆਪੇ ਮਾਨੇ, ਆਪੇ ਆਪ ਕਰਤਨ ਬੇਰਾ, ਕਿਸੇ ਦੂਜਨਾਵਤ ਕਿਸੇ ਜਾਵਤ ਨੇਰਾ, ਊ ਪਾਪ ਸਿਆਨ ਸਗਲ ਦੀ ਰਹਿਤ, ਸਭ ਗਜਿਆ ਆਤਮ ਕੀ ਰਹਿਤ, ਜਿਸ ਭਾਵੇ ਤੈਸੇ ਲੈ ਲੈ ਲੈ ਲੜ ਲਾਏ, ਥਾਂ ਤੁਰੰਤ ਤੁਰਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮ ਜਪਨਾਰ ਕਰੀ, ਸਲੋਕ
ਕਾਮ ਕ੍ਰੋਧਰ ਲੋਭਾ ਬਿਨ ਸਜਾਇਆ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਦੇਵਸਪਦੀ ਜੇ ਪ੍ਰਸਾਦਾ ਜੇ ਪ੍ਰਸਾਸਤੀ ਅੰਮ੍ਰਿਤ ਖਾਏ ਤਿਸ਼ਠਾ ਕਰ ਕੋ ਰਖਮਨਵਾਏ ਜੇ ਪ੍ਰਸਾਦ ਸੁਖੰਦ ਤਨ ਲਾਵੇ ਤਿਸ ਕੋ ਅੰਮ੍ਰਿਤ ਪਰਮ ਗਤ ਪਾਵੈ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸਖ ਸੁਖ ਵਸਨਾ ਪੈ ਸਿਮਰੋ ਸਰਸਨਾ ਜੇ ਪ੍ਰਸਾਦ ਰੰਗ ਰਸਭੋਗਨਾ ਸਦਾ ਧੀਏ ਤਿਆ ਵੰਜੋ ਜੇ ਪ੍ਰਸਾਦ ਫਾਟ ਬਰਹਰਾਵੇ ਤਿਸੇ ਤਿਆਗ ਤਰਲ ਪਾਵੈ ਜੇ ਪ੍ਰਸਾਦ ਸੁਖ ਸਹਿ ਸੋਈ ਜੈ ਮੰਡ ਪੈ ਤੱਕ ਜਸ ਕਾ ਵੀਜੈ ਜੇ ਪ੍ਰਸਾਦ ਸਭ ਕੋ ਮਾਨੇ ਮੁਕਤਾ ਕੁ ਜਸ ਵਸਨ ਬਖਾਨੈ ਜੇ ਪ੍ਰਸਾਦ ਰਹਿ ਤੂੰ ਧਰਮ ਮਨ ਸਦਾ ਤਿਆਗ ਕੇ ਵਿਲਪਾ ਬ੍ਰਹਮ ਪ੍ਰਭ ਜੀ ਜਬ ਦਰਗਾਹ ਮਾਨ ਪਾਵੈ ਨਾਨਕ ਪਤੀ ਸਤਿ ਕਰ ਜਾਵੈ ਜੇ ਪ੍ਰਸਾਦ ਨੂੰ ਕੁੱਟਣ ਦੇ ਹੀ ਲੀਲਾਵ ਦਸਰਾਮ ਸੁਨੇ ਜੇ ਪ੍ਰਸਾਦ ਤੇਰਾ ਉਲਾ ਰਹਿ ਤੂੰ ਮਨ ਸੁਖ ਪਾਵੇ ਹਰ ਜਸ ਕਹਿਤਾ ਜੇ ਪ੍ਰਸਾਦ ਸਕਲ ਸਤਰ ਟਾਕੇ ਮਰਨ ਸਰਨੀ ਪਰ ਠਾਕ ਪਤਾਂ ਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੂ ਪਰ ਬੁੱਚੈ ਜੇ ਪ੍ਰਸਾਦ ਪਾਈ ਤੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਪ ਭਰੀ ਜੈ ਮਨ ਤਿਸ ਸਮਿਤਕਾਸ ਕੀਜੈ ਜੇ ਪ੍ਰਸਾਦ ਹਸਵਸਤ ਆਸਾਵਾਰੀ ਮਨ ਤਿਸ ਪ੍ਰਭ ਕੁਣ ਵਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਆਪਣੀ ਬਹਿਨਾ ਜਿੰਤਰੀ ਮਨ ਮਨਤ ਬਣਾਈ ਉਠਤ ਪੈਠ ਥਾਤ ਤਿਸ ਤਿਆਈ ਤਿਸ ਤਿਆਈ ਜੇ ਰੱਖਿਆ ਉਹ ਹਨਕ ਤ੍ਰਿ ਰੱਖਿਆ ਜੇ ਪ੍ਰਸਾਦ ਕੁਣੇ ਮਨਦਾ ਨਾਠ ਪੈ ਮਨ ਆਠ ਪੈਰ ਤੱਕ ਜਸ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਤਾਰੀ ਜੇ ਪ੍ਰਸਾਦ ਦਾ ਸੁੰਦਰ ਰੂਪ ਸੁਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਰੇ ਨਿੱਕੀ ਜਾਤ ਸੁਪ੍ਰਭ ਸਿਮਰੋ ਸਦਾ ਦਿਨ ਰਾਤ ਜੇ ਪ੍ਰਸਾਦ ਰੇ ਜਵਾ ਤ੍ਰੈ ਗੁਰ ਪ੍ਰਸਾਦ ਨੰਗ ਜਸ ਕੈ ਜੇ ਪ੍ਰਸਾਦ ਸੁਨੇ ਕਰਨਾਥ ਜੇ ਪ੍ਰਸਾਦ ਪੇਖੀ ਬਸਮਾ ਜੇ ਪ੍ਰਸਾਦ ਬੋਲੇ ਮਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਰਾ ਜੇ ਪ੍ਰਸਾਦ ਸਸਤ ਕਚਲੇ ਜੇ ਪ੍ਰਸਾਦ ਸਪੂਰਨ ਫਲੇ ਜੇ ਪ੍ਰਸਾਦ ਪੁਨਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਕਤਲਾ ਗੁਰ ਪ੍ਰਸਾਦ ਨਾਨਕ ਪੰਜਾਗੂ ਜੇ ਪ੍ਰਸਾਦ ਪ੍ਰਗਟ ਸੰਸਾਰ ਬਨ ਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇਮਨ ਮੁੜ ਤਾਕੂ ਜਾਪ ਜੇ ਪ੍ਰਸਾਦ ਰਕਾਰਜ ਪੂਰੇ ਤਸ ਜਨਮ ਸਦਾ ਹਜੂਰੇ ਜੇ ਤੂੰ ਪ੍ਰਸਾਦ ਤੂੰ ਪਾਵੇ ਸਾਜ ਰੇਮਨ ਮੇ ਤੂੰ ਤਾਸੂ ਰਾਚ ਜੇ ਪ੍ਰਸਾਦ ਸਭ ਕਹਿ ਤੋਈ ਨਾਨਕ ਜਾਪ ਜਪ ਜਪੇ ਜਪ ਸੋਏ ਜਪ ਆਪ ਜਪਾਏ ਜਪੇ ਸੁਨਾ ਆਪ ਗਵਾਏ ਸੁਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਈ ਪ੍ਰਗਾਸ ਪ੍ਰਭੁ ਦਿਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮੈਂ ਆਪ ਕਿਸ਼ਨ ਕਨੂੰ ਲਿਆ ਜਿਤ ਲਾਉ ਤਿਤ ਲਗਿਆ ਅਰਨਾਥ ਨਾਨਕ ਕਹਿ ਕਿਸ਼ਨਾਥ ਸਲੋਕਾ ਅਗਮ ਗਾਦ ਪ੍ਰਭ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨਮਿਤਾ ਨਾਨਕ ਬਿਨਵੰਤਾ ਸਾਜਨਾ ਕੀ ਆਚਾਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲੋ ਸਾ ਸਮ ਸਗਲੀ ਖੋਤਾ ਸਾਧਕ ਸੰਗ ਮਰੇ ਬਵਾ ਸਾਧਕ ਸੰਗ ਪ੍ਰਗਟੇ ਸੁਗਿਆ ਸਾਧਕ ਸੰਗ ਪੂਜੇ ਪ੍ਰਭ ਨੇਰਾ ਸਾਰ ਸੰਗ ਸਭ ਹੋਤਨ ਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਪ੍ਰਚਤਨ ਸਾਧਕੀ ਮਹਿਮ ਪਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੁਭ ਬ੍ਰਹਮਾਏ ਸਮਾਨੀ ਸਾਧਕ ਸੰਗ ਉਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਏ ਵਸ ਪੰਚਾ ਸਾਧ ਸੰਗ ਵਰਤ ਰਸ ਪੰਚਾ ਸਾਧ ਸੰਗ ਸਭ ਕੀਰੇਨ ਸਾਧਕ ਸੰਗ ਲੋਰ ਬੈਨ ਸਾਧਕ ਸੰਗ ਤੂੰ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਤੁਸੁ ਸੰਭੀਤ ਸਾਧੂ ਕੇ ਸੰਗ ਮਾਪਨੀਤਾ ਸਾਧ ਸੰਗ ਕਿਸੁਨੇ ਬੈਰ ਸਾਧ ਸੰਗ ਨ ਭਿੱਗਾ ਪੈਰ ਸਾਧਕ ਸੰਗ ਨਾਈ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਈ ਓ ਤਾਪ ਸਾਧਕ ਸੰਗ ਤੁਜ ਸਭ ਆਪ ਆਪੇ ਜਾਣੇ ਸਤ ਵਡਾਈ ਨਾਨਕ ਸਤ ਪ੍ਰਭੂ ਬਣਿਆਈ ਸਾਧਕ ਸੰਗ ਨ ਕਬੂ ਧਾਵੇ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸ ਕੁਚਲੈ ਸਾਧੂ ਕੇ ਸੰਗ ਸਹਿ ਸਾਧਕ ਸੰਗ ਵਸੇ ਸਾਨੂੰ ਉੱਚੈ ਸਾਧਕ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮੈ ਸਾਧਕ ਸੰਗ ਪਾਈ ਨਾਮ ਨਿਧਾ ਨਾਨਕ ਸਾਧੂ ਕੀ ਕੁਰਬਾਨ ਸਾਧਕ ਸੰਗ ਸੁਕੁਲ ਉਦਾਰੇ ਸਾਧ ਸੰਗ ਸਾਜ ਵਿਕਰਮ ਵਿਸਤਾਰੈ ਸਾਧੂ ਕੇ ਸੰਗ ਸੁਤਨ ਭਾਵੈ ਜਿਸ ਤਨ ਤੇ ਸਭ ਕੋ ਵਸਾਏ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧ ਸੰਗ ਸੁਭਾ ਸੁਰਦੇਵਾ ਸਾਧਕ ਸੰਗ ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਮਤ ਗੁਣ ਗਾਇਨ ਸਾਧਕ ਸੰਗ ਸਰਵਥਾਨ ਗਾਮ ਨਾਨਕ ਸਾਧਕ ਸੰਗ ਸਫਲ ਜਨਾਬੈ ਸਾਧਕ ਸੰਗ ਨਹੀਂ ਕਿਸ਼ਕਾਲ ਦਰਸ਼ਨ ਪੇਟ ਉਤਨਿਆ ਸਾਧਕ ਸੰਗ ਕਲੁਕਤ ਹਰੈ ਸਾਧਕ ਸੰਗ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸਹਿਲਾ ਸਾਧ ਸੰਗ ਵਿਸ਼ਰਤ ਮਿਲ ਵਿਸ਼ਰਤ ਹਰ ਮਿਲਿਆ ਜੋ ਇਸੇ ਸੋਈ ਫਲ ਪਾਵੇ ਸਾਧ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਉਦਰੇ ਸਾਧ ਨੁਸ ਰਸੇ ਸਾਧਕ ਸੰਗ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਣਾਓ ਸਾਧਕ ਸੰਗ ਹਰ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਤੈ ਬਿਸਰੈ ਸਾਧ ਸੰਗ ਸਰਪਨ ਨਿਸਤਰੈ ਸਾਧਕ ਸੰਗ ਲਗੇ ਭਰਮ ਮੀਠਾ ਸਾਧੂ ਕੇ ਸੰਗ ਕਰ ਕਡੀਠਾ ਸਾਧ ਸੰਗ ਪੈ ਗਾਈ ਸਾਧ ਸੰਗਤ ਪਈ ਹਮਾਰੀ ਸਾਧਕ ਸਾਹਿਬ ਮਿਟੇ ਸਭ ਰੋਗ ਨਾ ਸਾਧ ਪਿੱਟੇ ਸੰਯੋਗ ਸਾਧਕ ਮੈਂ ਵੇਦਨਾ ਜਾਣੇ ਜਿਤਾ ਸੁਣ ਤਿਤਾ ਵਖਿਆਨੇ ਸਾਧਕ ਪਤੇ ਗੁੰਤੇ ਦੂ ਸਾਧਕ ਪਾਣੀ ਪ੍ਰਭੂ ਸਾਧਕ ਸੁਭਾ ਕਰ ਨਾਈ ਅੰਤ ਸਾਧਕ ਸੁਭਾ ਸਤਾ ਬੇਅੰਤਾ ਸਾਧਕ ਸੁਭਾ ਉਤੇ ਉੱਚੀ ਸਾਧਕ ਸੁਭਾ ਮੂਚਤੇ ਮੂਚੀ ਸਾਧਕ ਸੁਭਾ ਸਤ ਬਣਿਆਈ ਨਾਨਕ ਪ੍ਰਭ ਭੇਦ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖੇ ਇੱਕ ਸਬਿਨ ਕੋਈ ਨਾਨਕ ਕ੍ਰਿਸ਼ਨ ਬਮ ਗਿਆਨੀ ਹੋਏ ਇਸ ਵਾਰੀ
ਬ੍ਰਹਮ ਗਿਆਨੀ ਸਤਾਂਦਰ ਲੋਇਪ ਜੈਸੇ ਜਨਮੇ ਕਮਲ ਲੀਪ ਬ੍ਰਹਮ ਗਿਆਨੀ ਸਤਾਂਦਰ ਦੁਖ ਜੈਸੇ ਸੂਰ ਸਭ ਕਾ ਸੁਖ ਹੈ ਬ੍ਰਹਮ ਗਿਆਨੀ ਕੇ ਦਿਸ਼ਟ ਸਮਾਨ ਜੈਸੇ ਰਾਜ ਰੰਕੂ ਲਗ ਦੁਲਵਾਨ ਬ੍ਰਹਮ ਗਿਆਨੀ ਕਹਿ ਚੀਜ ਜੋ ਸਦਾ ਕੋ ਖੋਦੇ ਕੋ ਚੰਦਨ ਲੇਪ ਹੈ ਬ੍ਰਹਮ ਗਿਆਨੀ ਕਹਿ ਗੁਨਾ ਜਾਣ ਤੇ ਪਾਪ ਕਾ ਸਹਿ ਸੁਭਾਅ ਬ੍ਰਹਮ ਗਿਆਨੀ ਨਿਰਮਲ ਨਿਰਮਲਾ ਜੈਸੇ ਮਲ ਨਾ ਲਾਗੇ ਜਰਾ ਬ੍ਰਹਮ ਗਿਆਨੀ ਕੇ ਮਨ ਹੋਈ ਪ੍ਰਕਾਸ਼ ਸਹਿਸੇ ਤਰੁਪ ਆਕਾਸ਼ ਬ੍ਰਹਮ ਕੀ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਭਵਾਨ ਬ੍ਰਹਮ ਗਿਆਨੀ ਉੱਚਤੀ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੀ ਜਨ ਭੈ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨੀ ਸਗਲ ਗਰੀਨਾ ਤੁਨ ਸਭ ਗਿਆਨੀ ਚੀਨਾ ਬ੍ਰਹਮ ਗਿਆਨੀ ਸਭ ਉੱਪਰ ਮਿਆ ਬ੍ਰਹਮ ਗਿਆਨੀ ਤੇ ਕਛ ਪੁਰਾਣਾ ਭਿਆ ਬ੍ਰਹਮ ਗਿਆਨੀ ਸਦਾ ਸਮਦਾਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਬਲ ਯੁਗਤਾ ਬ੍ਰਹਮ ਗਿਆਨੀ ਕਾ ਪੂਜਨ ਗਿਆ ਨਾਨਕ ਬ੍ਰਹਮ ਗਿਆਨੀ ਗਿਆ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੇ ਕਿਰਪੀ ਸਵਾਹ ਬ੍ਰਹਮ ਗਿਆਨੀ ਪਰਪਕਾਰ ਮਾ ਬ੍ਰਹਮ ਗਿਆਨੀ ਕੇ ਨਾਹੀ ਧੰਦਾ ਬ੍ਰਹਮ ਗਿਆਨੀ ਰਾਵਤ ਬੰਦਾ ਬ੍ਰਹਮ ਗਿਆਨੀ ਕੇ ਹੋਈ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾ ਨਾਮ ਬ੍ਰਹਮ ਗਿਆਨੀ ਜਬ ਸਗਲ ਸੰਸਾਰ ਬ੍ਰਹਮ ਗਿਆਨੀ ਕੇ ਰੰਗ ਬ੍ਰਹਮ ਗਿਆਨੀ ਕੇ ਵਿਸਮਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦਾ ਜਗਤ ਬ੍ਰਹਮ ਗਿਆਨੀ ਅਭੂ ਤਿਆਗਤ ਬ੍ਰਹਮ ਗਿਆਨੀ ਕੇ ਪਰਮਾਨੰਦ ਬ੍ਰਹਮ ਗਿਆਨੀ ਕੇ ਸਦਾ ਆਨੰਦ ਬ੍ਰਹਮ ਗਿਆਨੀ ਸਵਾਸ ਨਾਨਕ ਬ੍ਰਹਮ ਗਿਆਨੀ ਕੇ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਸੰਗਹਿਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤਾ ਬ੍ਰਹਮ ਗਿਆਨੀ ਕਾ ਨਿਰਮਲ ਮੰਤਾ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆਪ ਬ੍ਰਹਮ ਗਿਆਨੀ ਕਾ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਪੁੱਟ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮੇਸ਼ਰ ਨਾਨਕ ਬ੍ਰਹਮ ਗਿਆਨ ਪਰਮੇਸ਼ਰ ਆ ਬ੍ਰਹਮ ਗਿਆਨੀ ਕੀ ਗੁਣਤਰਾਏ ਬ੍ਰਹਮ ਗਿਆਨੀ ਕੇ ਸਗੁਣ ਵਾਹਿ ਬ੍ਰਹਮ ਗਿਆਨੀ ਕੋ ਜਾਣੇ ਪੀਤ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਆ ਬ੍ਰਹਮ ਗਿਆਨੀ ਕੇ ਕਥਾ ਜਾਏ ਦਾ ਬ੍ਰਹਮ ਗਿਆਨੀ ਸਭ ਕਠਾਕ ਬ੍ਰਹਮ ਗਿਆਨੀ ਕਾਮ ਖਾਨੇ ਬ੍ਰਹਮ ਗਿਆਨੀ ਕੇ ਦੁਕਾਨ ਬ੍ਰਹਮ ਗਿਆਨੀ ਕੇ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾਇਆ ਤਨਾ ਭਾਰ ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ਟ ਕਰਤਾ ਬ੍ਰਹਮ ਗਿਆਨੀ ਸਭ ਜੀਵਰੀ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀਕ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਸਭ ਪ੍ਰਹਾਦ ਬ੍ਰਹਮ ਗਿਆਨੀ ਕਾ ਸਗਲ ਕਾਰ ਬ੍ਰਹਮ ਗਿਆਨੀ

ਨਿਮ ਕ੍ਰਿਮ ਠਾਕੁਰ ਨਵਸਤਾਰੇ ਨਾਨਕੋ ਪਰ ਸਗਲ ਨਿਸਤਾਰੇ ਸਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਣ ਦਰਸ ਪਾਤਰਾ ਰੂਪਾ ਪੇਖੇ ਨਿਤ ਸਾਧਕ ਟਲ ਸੰਸਹਿਨ ਕਰਨਾ ਸੁਣੇ ਕਾਹੋ ਕੀ ਨੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪ੍ਰਹਰੈ ਮਨ ਕੀ ਵਾਸਨਾ ਮਨ ਤੈ ਡਰੈ ਦ੍ਰਿਜਿਤ ਪੰਚ ਤੁਕ ਤੇ ਰਹਿਤ ਨਾਨਕੋ ਉਟਮਤੇ ਕੋ ਐਸਾ ਵਾਸਾ ਵੈਸਨੂ ਸੋਚ ਸੁਪਰ ਸੋ ਪ੍ਰਸਾਨਾ ਵਿਸ਼ਨ ਕੇ ਮਾਇਆ ਤੋ ਪਰਨ ਕਰਮ ਕਰਤੋ ਵਿੰਦੇ ਕਰਮ ਤਿਸ ਪਾਸਨੂੰ ਕਰ ਨਿਰਮਲ ਧਰਮ ਕਹੋ ਫਲ ਕੀ ਸ਼ਨੀ ਬਾਸ਼ੇ ਕੇਵਲ ਭਗਤ ਕੀਰਤਨ ਸੰਗਰਾਚੈ ਮਾਨ ਤਨ ਅੰਤਰ ਸਿਮਰਨ ਕੋ ਪਾਰ ਸੁਭ ਪ੍ਰਭੂ ਕਿਰਪਾਲ ਆਪ ਦ੍ਰਿੜ ਨਾਮ ਚ ਪਾਵੇ ਨਾਨਕ ਵੈਸਨ ਪ੍ਰਮਕਤ ਪਾਵੇ ਭਗਵਤੀ ਭਗਵੰਤ ਭਗਤ ਕਾਰਾਂਗ ਸਕਲ ਦਿਆ ਦੁਸ਼ਕਨ ਸੰਗ ਮਨ ਤੇ ਬਿਨਸ ਸਕਲਾ ਪਰਮ ਕਰ ਪੂਜੇ ਸਕਲ ਪਾਰ ਬ੍ਰਹਮ ਸਾਸੰਗ ਪਾਪਾ ਮਨ ਖੋਵੈ ਤੁਸਕੋ ਭਗਵਤਿਕ ਮਤ ਉਤਮ ਹੋਏ ਭਗਵੰਤ ਕੀ ਟਾਲ ਕਰੇ ਨਿਤ ਨੀਤਾ ਮਨ ਤਨ ਅਰਪੈ ਬਿਸਨ ਪਰੀਤਾ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਨਾਮ ਨਾਮ ਨਾਨਕ ਐਸਾ ਵਰ ਭਗਵਤੀ ਭਗਵੰਤ ਕੋ ਪਾਵੈ ਸੋ ਪੰਚ ਮਨ ਪ੍ਰਭੂ ਦੇ ਰਾਮ ਨਾਮ ਅਤਮ ਮੈਂ ਸੋ ਦੇ ਰਾਮ ਨਾਮ ਸਾਰਸ ਪੀਵੈ ਇਸ ਪੰਡਿਤ ਕੇ ਭਤੀਜਕ ਜੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੋਣ ਨਾ ਆਵੈ ਵੇਦ ਪੁਰਾਣ ਸਿਮਰਤ ਪੂਜੈ ਮੂਲ ਸੁਖਮ ਮੈਂ ਜਾ

0: ਪ੍ਰਵਾਨ ਆਪਣੇ ਦਾਸ ਕਾ ਕਿਰਪਾ ਕਰੀਤਿ ਸੰਗ ਸੋਜੀ ਪਰੈ ਸਗਲ ਸੰਗਾਤਮ ਦਾਸ ਐਸੀ ਜੁਗਤ ਨਾਨਕ ਰਾਮ ਦਾਸ ਕੀ ਆਗਿਆ ਤੁਮ ਹਿਤਾਵਨ ਮੁਖ ਸੁਖ ਕਹਾਵੇ ਤੈਸਾ ਹਰਕ ਤੈਸਾ ਸੋਖ ਸਦਾ ਨੰਦ ਤੈ ਨਹੀਂ ਬੋਗਾ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅਮਰ ਤੈਸੀ ਵਿਖਾਟੀ ਤੈਸਾ ਮਨ ਤੈਸਾ ਵਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾ ਹੈ ਸਾਹੀ ਜੁਗਤਾ ਨਾਨਕੋ ਪੁਰ ਕਹੀਐ ਜਿਵਨ ਮੁਕਤਾ ਪਾਰਨ ਕੇ ਸਗਲੇ ਠਾਵ ਜਿਤ ਕਰ ਰੱਖੇ ਤੈਸਾ ਤਿੰਨਾ ਆਪੇ ਕਨ ਕਰਾ ਬਣ ਜੋਗ ਪ੍ਰਭਾਵੇ ਸੁਜ ਹੋਗਨ ਹੋਗ ਪਸਰ ਆਪ ਅੰਤ ਤਰੰਗ ਲਖੀ ਨਾ ਜਾਇ ਪਾਰ ਬ੍ਰਹਮ ਕੇ ਰੰਗ ਜਾ ਸੀਮਾ ਦੇ ਤੈਸਾ ਪ੍ਰਗਾਸ ਪਾਰਨ ਕਰਤਾ ਬਿਨਾ ਸਦਾ ਸਦਾ ਸਦਾ ਦਿਆਲ ਸਿੰਘ ਸੁਣ ਨਾਨਕ ਪੈ ਨਿਹਾਲ ਸਲੋਕ ਉਸਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਦਨ ਪ੍ਰਕਾਸ਼ ਪਦੇ ਕਈ ਕੋਟ ਪੁਜਾਰੀ ਕਈ ਗੁਰਚਰ ਵਿਹਾਰੀ ਕਈ ਗੁਰਪਾ ਤੀਰਥ ਵਾਸੀ ਕਈ ਗੁਰਬਨ ਪਰਮੇ ਦਾਸੀ ਕਈ ਕੋਟ ਬਿਤ ਕੈ ਸੋਤੇ ਕਈ ਕੋਟ ਤਪਸਰ ਹੋਤੇ ਕਈ ਕੋਟਾ ਤੁਮ ਧਿਆਨ ਤਾਰੇ ਕਈ ਕੋਟ ਕਾ ਵਿਚਾਰ ਹੈ ਕਈ ਕੋਟ ਨਪਤੁਨ ਨਾਮ ਤੇ ਆਵੈ ਕਈ ਕੋਟ ਨਪਤੁਨ ਨਾਮ ਤੇ ਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋਟ ਪਹਿ ਭਵਾਨੀ ਕਈ ਕੋਟ ਨੰਦ ਗਿਆਨੀ ਕਈ ਕੋਟ ਕਿਰਪਨ ਕਟੂਰ ਕਈ ਕੋਟ ਅਪਿਕਾ ਤੁਮ ਨਕੋਰ ਹੈ ਕਈ ਕੋਟ ਪਰਦਰ ਕੋ ਹਰੈ ਕਈ ਕੋਟ ਪਰ ਦੁਖ ਨ ਕਰੈ ਕਈ ਕੋਟ ਮੈਂ ਸੁਨਮਾਏ ਕਈ ਕੋਟ ਪ੍ਰਦੇਸ਼ ਪਰਮਾਵੈ ਜਿਤ ਜਿਤ ਲਾਭ ਤਿਤ ਤਿਤ ਲੱਗਣਾ ਨਾਨਕ ਕਰਤੇ ਗੀ ਜਾਣੈ ਕਰਤਾ ਰਚਨਾ ਕਈ ਕੋਟ ਸਤਿ ਜੋਗੀ ਕਈ ਕੋਟ ਰਾਜਸ ਭੋਗੀ ਕਈ ਕੋਟ ਪੰਖੀ ਸਰੂਪਾਏ ਕਈ ਕੋਟ ਪਥ ਬਿਰਖ ਬਜਾਏ ਕਈ ਕੋਟ ਪਵਨ ਬਣੀ ਬਸੰਤਰ ਕਈ ਕੋਟ ਤੇ ਸੁਮੰਡਲ ਕਈ ਕੋਟ ਸੱਸੇ ਸੁਰ ਨਖੱਤਰ ਕਈ ਕੋਟ ਤੇ ਉਤਾਰਨ ਇੰਦਰ ਸਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਭਾਵੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸਤਾਮ ਸਾਧ ਕਈ ਕੋਟ ਪੀਤ ਪਰਾ ਸਿਮਰਤਾ ਸਾਸਤ ਕਈ ਕੋਟ ਕਿਰਤ ਸੰਬੰਧ ਕਈ ਕੋਟ ਨਾਨਕ ਪ੍ਰਕਾਰ ਜਨਤਾ ਕਈ ਕੋਟ ਕੀ ਜੀਵੈ ਕਈ ਕੋਟ ਗਿਰੀ ਮੇਰ ਸਵਰਨ ਥੀਵੈ ਕਈ ਕੋਟ ਚੱਕ ਨਿਰਪ ਸਾਚ ਕਈ ਕੋਟ ਪੂਤ ਪ੍ਰੀਤ ਸੁਕਰ ਮਿਰਗਾਚ ਸਭ ਤੇ ਨੇ ਸਬਦ ਦੂਰ ਨਾਨਕਾ ਪੁਲਿਪ ਤਲਿਆ ਭਰਪੂਰ ਕਈ ਕੋਟ ਤਾਲ ਕੈ ਵਾਸੇ ਕਈ ਕੋਟ ਨਰਕ ਸੁਰਕਣ ਵਾਸੇ ਕਈ ਜੋਈ ਕਈ ਕੋਟ ਜਨਮਾ ਜੀਵੇ ਮਰੈ ਕਈ ਕੋਟ ਵਜੋਨੀ ਫਿਰੈ ਕਈ ਕੋਟ ਵੈਰਤੀ ਕਾਵੇ ਕਈ ਕੋਟ ਕਲ ਥਕ ਪਾਵੈ ਕਈ ਕੋਟ ਘਾਲੈ ਥਕ ਪਾ ਹੈ ਕਈ ਕੋਟ ਕੀਤਰਵੰਤ ਕਈ ਕੋਟ ਮਾਵੈ ਜਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੀ ਹੱਥ ਹੈ ਕਈ ਕੋਟ ਪੈ ਪੈ ਰਾਗੀ ਰਾਮ ਨਾਮ ਸੰਗਤ ਲਾਗੀ ਕਈ ਕੋਟ ਪ੍ਰਭ ਕੋ ਜੰਤ ਆਦਿ ਪੈ ਪਰ ਅਨੰਤ ਹੈ ਕਈ ਕੋਟ ਪ੍ਰਭ ਕੋ ਖੋ ਜੰਤ ਆਦਿ ਮੈਂ ਪਰ ਅਨੰਤ ਹੈ ਕਈ ਕੋਟ ਦਸਨ ਪ੍ਰਭ ਆਸ ਤਿਨ ਕੋ ਮਿਲੇ ਪ੍ਰਭ ਨਾਸ ਕਈ ਕੋਟ ਮੰਗੇ ਸੰਸੰਗ ਪਾਰ ਪ੍ਰਭ ਤੁਨ ਲਾਗਾ ਰੰਗ ਹੈ ਜਿਨਕੋ ਹੋਇਆ ਪਸੋ ਪ੍ਰਸੰਨਾਂ ਕਈ ਚੰ ਸਦਾ ਤਨ ਤਨ ਕਈ ਕੋਟ ਖਾਨੀਰ ਕੰਡ ਕਈ ਕੋਟ ਕਸਮ ਵਣ ਕਈ ਕੋਟ ਉਤਾਰ ਜੁਗਤ ਪਸਤਾਰ ਕਈ ਵਾਰ ਪਸਰੂ ਪਸਾਰ ਸਦਾ ਸਦਾ ਇਕੰਕਾਰ ਕਈ ਕੋਟ ਕੀਨ ਵਿਭਾਤ ਪ੍ਰਭੋ ਪ੍ਰਭਤੇ ਹੋਏ ਪ੍ਰਮਾਏ ਸਮਾਤ ਤਾਂ ਕਾਂਤ ਨਾ ਜਾਣੇ ਕੋਈ ਨਾਨ ਆਪੇ ਆਪ ਨਾਲ ਪ੍ਰਸੋਏ ਕਈ ਕੋਟ ਪਾਰਨ ਕੇ ਦਾਸ ਤਿਨ ਹੋਵ ਤਤ ਪ੍ਰਗਾਸ ਕਈ ਕੋਟ ਤਤ ਕੈ ਬੇਤੇ ਸਦਾ ਨਾਰ ਏਕ ਨਿਤਰੇ ਕਈ ਕੋਟ ਨਾਮ ਰਸ ਪੀਵ ਅਮਰ ਪੈ ਸਤ ਸਤ ਜੀਵ ਹੈ ਕਈ ਕੋਟ ਨਾਮ ਗੁਣ ਗਾਵੈ ਤੁਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਹੈ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਈ ਨਾਨਕ ਤੁਸ ਬਲ ਹਾਰਨ ਹੈ ਜਲ ਥਲ ਮਈ ਹਲ ਸੋਏ ਅਸ਼ਟਪਦੀ
1: ਜੋਤ ਸੁਪਾਵੈ ਸੋਈ ਹੋ ਕਰਨ ਕਰਾਵਨ ਕਰਨੈ ਜੋਗ ਜੋਤ ਸੁਪਾਵੈ ਸੋਈ ਹੋ ਕਿਨ ਮੈਂ ਥਾਪੋ ਥਾਪਨ ਹਰ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖਾ ਆਪਣੀ ਵਡਿਆਈ ਨਾਨਕ ਸਾਹਿਬ ਮੈਂ ਰਹਿਆ ਸਮਾਈ ਪ੍ਰਭਾਵੈ ਮਾਨੁਕਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਥ ਤੇ ਉਧਾਰ ਹੈ ਆਪ ਕਰੈ ਆਪਨ ਵਿਚਾਰੈ ਦੋਵਾਂ ਸਿਰਾਂ ਕਾ ਆਪ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾਵੈ ਕਹੁ ਮਾਨੁਕ ਤੇ ਕਿਆ ਹੋਇਆ ਵੈ ਜੁਤ ਸੁਭਾਵੈ ਸੂਈ ਕਰਾਵੈ ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲੇ ਜੁਤ ਸੁਭਾਵੈ ਸੂਈ ਕਰੇ ਅਨਜਾਣ ਤੇ ਬਿਖਿਆ ਮੈਂ ਰਚੈ ਜੇ ਜਾਣ ਤੇ ਆਪਣੇ ਆਪ ਬਚੈ ਭਰਮੇ ਭੂਲਾ ਦੇ ਦਿਸਤਾਵੈ ਨਿਮਖ ਮਾਏ ਚਾਰ ਕੁੰਟ ਫਿਰਿਆ ਵੈ ਕਰ ਕਿਰਪਾ ਜਿਸ ਆਪਣੀ

ਜਨਮੈ ਪਾਰ ਬ੍ਰਹਮ ਏਕ ਹੈ ਆਪ ਨਹੀਂ ਕਛ ਭਾਰ ਮੋ ਸਹਿ ਸਿਆਣਪ ਲਿਆ ਨਾ ਜਾਈ ਹੈ। ਨਾਨਕੈ ਸਾਗੁਰ ਵਡ ਭਾਗੀ ਪਾਈ ਹੈ। ਸਫਲ ਦਰਸ਼ਨ ਪੇਕਤ ਪੁਨੀਤ ਪਰਸ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗੈ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਦੋ ਕਾ ਤੰਪਤੀ ਆਨੀ ਪੂਰਾ ਗੁਰ ਰੱਖਿਓ ਜਾ ਕਾ ਮੰਤਰਮ ਦ੍ਰਿਸ਼ਟ ਪੇਖਾਉ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਸਲਹਿ ਮਿਲਾਏ ਜੇ ਬਾਏ ਕੁਸਤ ਅਨੇਕ ਸਤਿਪੁਰਖ ਪੂਰਨ ਬਿਵੇਕ ਕਹਾ ਬੋਲਨ ਪਹੁੰਚਤ ਪ੍ਰਾਨੀ ਆਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈ ਸੁਖਦਾਇ ਤਾ ਕੀ ਕੀਮਤ ਕਿਨੈ ਨਾ ਪਾਏ ਅਨਕ ਭਗਤ ਬੰਦਨ ਕਰੈ ਚਰਨ ਕਮਲੇ ਹਿਰਦੈ ਸਿਮਰੈ ਸਤਿ ਬਲਿਹਾਰੀ ਸਤਿਗੁਰ ਆਪਣੀ ਨਾਨਕ ਜਿਸ ਪ੍ਰਸਾਦ ਹੈ ਸਬਰਤ ਜਪਨੀ ਇਹੋ ਹਰ ਸੁਭਾਵ ਹੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋਇ ਉਸ ਪੁਰਖਾ ਨਾ ਹੀ ਕਦੇ ਵਿਨਾਸ਼ ਹੋਇ ਜਾ ਕਾ ਮਨ ਪ੍ਰਗਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲਈ ਸੱਚ ਉਪਦੇਸ਼ ਸੇਵਕ ਉਹਦੇ ਮੂੰਹ ਮਾਇਆ ਕਰ ਸੰਗ ਨ ਲੇ ਮਨ ਮੈਂ ਰਾਖਾ ਹਾਰੇ ਕਾਂਧਕਾਰ ਦੀਪਕ ਪ੍ਰਗਾਸੇ ਨਾਨਕ ਭਰ ਮੋਹ ਦੁਖ ਤੈ ਤੇ ਨਾਸੇ ਤਪਤ ਮਾਏ ਠਾਂਡ ਵਰਤਾਏ ਅੰਧ ਪੈ ਦੁੱਖ ਨਾਟੇ ਭਾਈ ਜਨ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭ ਹੋਏ ਬਸੇ ਸਗਲ ਵਿਆਧ ਮੰਤੇ ਕਹਿ ਨ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਜ ਥਿਤ ਪਾਈ ਚੁੱਕੇ ਭ੍ਰਮ ਗਾਵਨ ਸੁਣ ਨਾਨਕਾ ਰਾਜ ਸਰਾਵਨ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਇਤ ਪੋਤਰ ਵਿਆ ਰੂਪ ਰੰਗ ਭਏ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕਵਾਓ ਨਾਨਕ ਬਲਿਹਾਰੀ ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਤਨਸਾਰ ਅਸਪਦੀ ਸਮਝਣ ਅਮਲ ਕਰੋ ਵਿਚਾਰ ਇੱਕ ਸਿਮਰ ਨਾਮ ਆਧਾਰ ਅਵਰੋ ਪਾਸਾ ਮਿਤ ਵਿਸਾਰੋ ਚਰਨ ਕਮਰਦ ਮੈਂ ਔਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰਾਥੋ ਦ੍ਰਿੜ ਕਰ ਗਹੋ ਹੋ ਨਾਮ ਹਰ ਬਾਥੁ ਇਹੋ ਤਨ ਸੰਜੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੌਂਟਰ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕੋਣਤ ਬਾਚੈ ਮੀ ਸੋ ਸੁਖ ਸਾਧੂ ਸੰਗ ਪ੍ਰੀ ਜੇ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਪਜਾਰ ਕੀ ਸਰਣੀ ਅਨਕੋ ਭਾਵੀ ਰੋਗ ਨਾ ਜਾਏ ਰੋਗ ਮਿਟਾ ਰਵ ਖਦਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪ੍ਰਵਾਨ ਮਨ ਪ੍ਰਭੂ ਦੁਆਰ ਕੈ ਨਾਇ ਦਹਿ ਦਿਸ ਧਾਵ ਤੇ ਆਵੈ ਟਾਏ ਤਾ ਕੋ ਬਿਘਨ ਨ ਲਾਗੈ ਕੋਈ ਜਾ ਕਰ ਦੈ ਵਸਾਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਵਨ ਸਹਿ ਪੂਰਨ ਹੋਏ ਆਸ ਭਗਤ ਭਾਇ ਆਤਮ ਵਰਗਾ ਤਤ ਕਰ ਜਾਏ ਬਸੈ ਬਿਨਾਸੀ ਕਹੁ ਨਾਨਕ ਕਾਟੀ ਜਾ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟਾ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਐਂ ਰਤਨ ਜਨਮ ਕਾ ਹੋਇ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਪਾਵ ਨਾ ਛੁੱਟਣ ਹਾਰੇ ਸਿਮਰ ਸ਼ਾਸਤ ਵੇਦ ਵਿਚਾਰ ਯਾਰ ਕੀ ਭਗਤ ਕਰੋ ਮਨ ਲਾਏ ਮਨ ਮੰਛਤ ਨਾਨਕ ਪਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੋ ਤਮੀਤ ਕੁਟਾਂ ਬਰ ਬੰਤ ਤੇ ਕਹੋ ਤਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਤੇ ਕਹੋ ਕਵਨ ਛੁਟਕਾਰਾ ਸਾਸਤੀ ਰਾਤਿਆ ਸਵਾਰੀ ਝੂਠਾ ਡੰਪ ਝੂਠ ਪਾ ਸਾਰੀ ਜਨ ਦੀਤ ਸਬੁਜਾ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਂ ਤੂੰ ਲੈ ਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਬਿਖ ਜਾ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂ ਸਦ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਇਓ ਮੈਂ ਬਖਪੈਲ ਹੋਏ ਚੰਦ ਬਸੈ ਸੁਖਨਾਲ ਸਾਸ ਗਰ ਸਾਸ ਗਰਾਸਰ ਨਾਮ ਸੰਭਾਲ ਉਸ਼ਾਰ ਸਿਆਣਪ ਸਗਲੀ ਮਨਾ ਸਾਧ ਸੰਭਾਵੈ ਸੱਚ ਧਨਾਰ ਪੂੰਜੀ ਸੰਜ ਕਰੋ ਬੁਹਾਰਿਆਂ ਸੁਖ ਦਰ ਗੈ ਜੈਕਾਰ ਸਰਵ ਨਿਰੰਤਰ ਏਕੋ ਦੇ ਕਹੋ ਨਾਨਕ ਜਾਕੇ ਮਸਤਕ ਲੇਖ ਏਕੋ ਜਾਪ ਏਕੋ ਸਾਲਾ ਇਕ ਸਿਮਰੇ ਕੋ ਮਨ ਆਇਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰੈ ਪ੍ਰਭ ਆਪ ਅਨਕ ਵਿਸਥਾਰ ਏਕ ਤੇ ਭਈ ਕੋ ਰਾਜ ਪ੍ਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵ ਵਰਨਾਮ ਸਾਧਨਾ ਕੀਰਤ ਮੰਗੋ ਧੂਵ ਪਾਰ ਬਨ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਾਪ ਸਾਰ ਪ੍ਰਭ ਕੀ ਦ੍ਰਿਸ਼ਟ ਮਾਸ ਕੋ ਅਰਸ ਪਾਵੈ ਬਿਰਲਾ ਕੋ ਜਨ ਚਾਖਿਆ ਸੇ ਜੰਤਰਪਤਾਨੀ ਪੂਰਨ ਪੁਰਖ ਨਹੀਂ ਡੋਲਾਨੇ ਸੁਪਰ ਭਰੀ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੇ ਸੰਗ ਪਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਵਿਲਾਗ ਵਟ ਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸਭ ਕੀਨੋ ਸਦਾ ਨਿਹਾਲ ਬੰਧਨ ਕਾਢ ਮੁਕਤ ਜਨ ਭਾਇਆ ਜਨ ਬੰਧੂ ਭ੍ਰਮ ਗਾਇਆ ਸ਼ਪੁਨੀ ਸ਼ਰਧਾ ਸਾ ਪੂਰੀ ਰਵ ਰਹਾ ਸਤਸੰਗ ਹਜੂਰੀ ਜਿਸ ਕਾ ਸਾਥ ਜਿਸ ਕਾ ਸਾਥ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ
ਸੋਕੁਮ ਬਿਸਰਜ ਖਾਲ ਨ ਫਾਨੇ, ਸੋਕੁਮ ਬਿਸਰਜ ਕੀਆ ਜਾਨੈ, ਸੋਕੁਮ ਬਿਸਰਜਨ ਸਭ ਕਿਛੁ ਦੀਆ, ਸੋਕੁਮ ਬਿਸਰਜ ਜੀਵਨ ਜੀਆ, ਸੋਕੁਮ ਬਿਸਰਜ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋਕੁਮ ਬਿਸਰਜ ਵਿਅਕਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ। ਗੁਰਪੁਰੇ ਤਤਿਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰਿਓ ਕਾਮਾਨ, ਤਿਆਗ ਜਪੋ ਅਰਨਾਵ, ਸਿਮਰ ਸਿਮਰ ਸਿਮਰ ਸੁਖ ਪਾਵ, ਆਪ ਜਪੋ ਅਵਰਹਿ ਨਾਮ ਜਪਾਓ, ਭਗਤ ਭਾਈ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਟ ਜਾਤ ਪਾਏ ਬਿਸਰਾਮ, ਸਗਲ ਦੁਖ ਹੋ ਬਿਤਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀ ਪ੍ਰਿਉ ਉਪਜੀ ਪ੍ਰੀਤ, ਆਓ ਪ੍ਰੇਮ ਰਚਾਓ ਮੰਤਨ ਅੰਤਰ ਹੀ ਸੁਭਾਓ, ਨਿਤਰੋ ਫੇਗ ਦਰ ਸੁਖ ਹੋਏ, ਮਨ ਬਿਕਸੈ ਸਾਹ ਚਰਨ ਧੋਏ, ਭਗਤ ਜਨਾ ਕਹਿ ਮੰਤਨ ਰੰਗ ਬਿਰਲਾ ਕੋ ਪਾਵੈ, ਸਾਂਗ ਏਕ ਬਸ ਦੀਜੈ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪਰ ਬਖਸ਼ਾਂ ਦੀਨ ਦਿਆਲ, ਭਗਤ ਬਿਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦਿ ਪੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੁਜ ਪੈ ਸੋ ਹੋਇ ਪਨੀਤ, ਭਗਤ ਭਾਈ ਲਾਵਾ ਮਨਹੀਤ, ਹਮ ਨਿਰਗੁਣ ਯਾਰ ਨੀਚ ਜਾਨੂ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨੂ, ਸਰਬ ਕੁੰਡ ਮੁਕਤ ਮਾਗ ਮੁਕਤ ਮੁਖ ਪਾਇਕ ਨਿਮ ਹਰ ਕੇ ਗੁਣ ਗਾਇਆ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕਥਾ ਮਨ ਪਾਈ, ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ, ਹਰ ਹਰ ਨੀਤ ਪਾਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦਿਓ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਰੰਕਾ, ਸੁਨ ਸਮਾਧੀ ਆਪ ਆਪਣ ਕੀਆ ਨਾਨਕਾ, ਆਪੀ ਪ੍ਰਜਾ ਪਸ਼ਟਪਦੀ ਜਾਵਾ, ਕਾਰ ਕਸ਼ਨ ਦ੍ਰਿਸ਼ਟੀ ਤਾ ਪਾਪ ਹੁੰਦਵ ਕਹਿਤੇ ਉਤਾ, ਜਬ ਧਾਰੀ ਆਪਣ ਸੁਨ ਸਮਾਧ, ਉਤਾ ਬਿਰ ਬ੍ਰੁਕ ਸੰਕ ਮਾਤ, ਜਬ ਉਸਕਾ ਵਰਨ ਜੇ ਨਾ ਜਾਪਤ, ਤਾ ਵਰਕ ਸੋ ਕਹੋ ਕਿਸੇ ਵਿਆਪਤ, ਜਬ ਆਪਣੇ ਆਪ ਆਪਾਰ ਬ੍ਰਹਮ, ਤਾ ਮੋਹ ਕਾਂ ਕੇ ਸੋਭਤ ਭਾਰਮ, ਆਪਣ ਖੀਲਾ ਵਰਤੀਜਾ ਨਾਨਕ ਕਰਨ ਹਾਰ, ਨਾ ਦੂਜਾ ਜਬ ਹੋਪਤ ਪ੍ਰਭ ਕੇਵਲ ਧਣੀ, ਤਾ ਬੰਧ ਮੁਕਤ ਕਹੋ ਕਿਸ ਕਹੋ ਗਣੀ, ਜਬ ਇਕਾਰਕ ਮਪਾਰ, ਤਬ ਨਰਕ ਸੁਰ ਕਹੋ ਕੌਣ ਉਤਾਰ, ਜਬ ਨਿਰਗੁਣ ਪ੍ਰਭ ਸਾਹਿਬ ਸੁਭਾਏ, ਤਬ ਸਿਵ ਸਾਕਤ ਕਹੋ ਕਿਤ ਡਾਏ, ਜਬ ਆਪ ਆਪਣ ਆਪ ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਾਰ ਕਵਨ ਕਤ ਡਰੈ, ਆਪਣ ਚਲ ਤਿਆਗ ਕਰਨ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਬਿਨਾਸੀ ਸੁਖ ਆਪਣੇ ਆਸਨ, ਦਾ ਜਨਮ ਮਰਨ ਕਹੋ ਕਾਂ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਾ ਜਮਕੀ ਤਾਸ ਕਹੋ ਕਿ ਸੋਏ, ਜਬ ਅਭਗਤ ਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਸ਼ ਪੂਛ ਤਲੇਖਾ, ਜਬ ਨਾਥ ਨਿਰੰਜਨ ਗੋਚਰਿਆ ਗਾਦੇ, ਤਾ ਕੌਣ ਛੁੱਟੇ ਕੌਣ ਬੰਧਨ ਬਾਂਧੇ, ਆਪਣੇ ਆਪ ਆਪ ਹੀ ਅਚਰਜਾ ਨਾਨਕ, ਆਪਣ ਰੂਪ ਆਪ ਹੀ ਉਪਰ ਜਾਉ, ਜੈ ਨਿਰਮਲ ਪੁਰਖ ਪੁਰਖ ਪਤ ਹੁਤਾ, ਤਹਿ ਬਿਨ ਮਿਲ ਕਹੋ ਕਿਆ ਧੋਤਾ, ਜੈ ਨਿਰੰਜਨ ਨਿਰੰਕਾਰ ਨਿਰਬਾਨੂ, ਤਹਿ ਕੌਣ ਕੋ ਮਾਨ ਕੌਣ ਅਭਿਮਾਨੂ, ਜੈ ਸਰੂਪ ਕੇਵਲ ਜਗਦੀਸ਼, ਤੈ ਛਲ ਛਿਦਰ ਲਗਤ ਕਹੁ ਕੀਸ, ਜੈ ਜੋਤ ਸਰੂਪੀ ਜੋਤ ਸੰਗ ਸਮਾਵੈ, ਤੈ ਕਿਸੈ ਭੂਖ ਅਵੰਦਰ ਪਤਾਵੈ, ਕਰਨ ਕਰਾਵਨ ਕਰਨੈ ਹਾਰ, ਨਾਨਕ ਕਰਤੇ ਕਾ ਨਾਹੀ ਸਮਾ, ਜਬ ਆਪਣੀ ਸੋਭਾ ਆਪਣ ਸੰਗ ਬਨਾਈ, ਤਬ ਕਵਨ ਮਾਇ ਬਾਬ ਮਿੱਤਰ ਸੁਤ ਭਾਈ, ਜੈ ਸਰਬ ਕਲਾ ਪੈ ਪਰਬੀਨ, ਤਹਿ ਵੇਦਕ ਦੇਵ ਕਹਾ ਕੋਚੀਨ, ਜਬ ਨਿਰਗੁਣ ਜਬ ਆਪਣੇ ਆਪ ਆਪ ਉਰਧਾਰੈ, ਤੋ ਸ਼ਗਨ ਅਪ ਸ਼ਗਨ ਕਹਾਂ ਵਿਚਾਰੈ, ਜਬ ਉਪ ਜਬ ਆਇ ਜੈ ਆਪਣ ਊਚ, ਆਪਣੇ ਆਪ ਨੀਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ, ਵਿਸ਼ਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣੂ ਆਪ, ਜੈ ਛਲ ਛੇਦ ਭੇਸ ਮਾਇਆ, ਉਹਾਂ ਕਿਸੇ ਵਿਆਪਤ ਮਾਇਆ, ਆਪਸ ਕੋ ਆਪ ਅਧੀਸ, ਤੇ ਗੁਣ ਕਾ ਨਾਹੀ ਪਰਵੇਸ਼, ਜੈ ਏਕ ਏਕ ਏਕ ਭਗਵੰਤਾ, ਤੈ ਕੌਣ ਚਿੰਤ ਕਿਸ ਲਾਗੈ ਚਿੰਤਾ, ਜੈ ਆਪਣ ਆਪ ਆਪ ਹਥਿਆਰਾ, ਤੈ ਕੌਣ ਕਥੈ ਕੌਣ ਸੁਣਨੈ ਹਾਰਾ, ਬਹੁ ਬਿਆੰਤ ਉੱਚ ਤੇ ਉੱਚਾ, ਨਾਨਕ ਆਪਸ ਕੋ ਆਪ ਹੈ ਪਹੁੰਚਾ, ਜਹ ਆਪ ਰਚਿਓ ਪ੍ਰਪੰਚ ਅਕਾ, ਤੇ ਗੁਣ ਮੈਂ ਕਿਨੂੰ ਵਿਸਤਾਰ, ਪਾਪ ਪੰਥ ਭਈ ਕਹਾਵਤ, ਕਹੁ ਨਾਨਕ ਕਹੁ ਸੁਰਗ ਬੰਚਾ, ਅਵਤਾਲ ਜਾਲ ਮਾਇਆ ਜੰਜਾਲ, ਹਉ ਮੈਂ ਮੋਹ ਭਰਮ ਪੈ ਭਾਰ, ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ, ਉਹ ਬਖਿਆਨ ਆਪਣ ਖੀਲ ਆਪ ਕਰ ਦੇਖੈ ਖੇਲ ਸੰਕੋਚੈ, ਤਾਉ ਨਾਨਕ ਕਹਿ ਜਹ ਬਗਤ ਭਗਤੈ ਆਵ, ਜਹ ਪਸਰੈ ਪਾਸਾਰ ਸੰਤ ਪ੍ਰਤਾ, ਦਉ ਪਾਕ ਆਪੈ ਧਨੀ ਉਨਕੀ ਸੋਭਾ, ਨੂੰ ਬਨੀ ਆਪੈ ਖੋਤ ਕਰੈ ਅਨੰਦ ਛੋ ਜਾਪੈ, ਰਸ ਭੋਗਨ ਨਿਰਜੋਗ, ਜਿਸ ਭਾਵੈ ਤਿਸ ਆਪਣ ਨਾ ਹੀ ਲਾਭੈ, ਜਿਸ ਭਾਵ ਸਖੀਲ ਖਿਲਾਵੈ, ਬੀਸ਼ਮਾਰਥਾ ਗਣਤ ਤੋ ਲੈ ਜਉ ਬੁਲਾਵੋ, ਤਿਉ ਨਾਨਕ ਦਾਸ ਬੋਲੈ ਸਲੋਕ, ਜੀ ਜੰਤ ਕੇ ਠਾਕੁਰ ਆਪੇ ਵਰਦਨ ਹਾਰ, ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਦੀ, ਆਪ ਕਥੈ ਆਪ ਸੁਣਨੈ ਹਾਰ, ਆਪੈ ਕਾ ਬਿਸਤਾ ਜੰਤ ਸੁਭਾਵੈ, ਤਾਂ ਸ੍ਰਿਸ਼ਟ ਉਪਾਇ ਆਪਣੇ ਭਾਣੇ ਲਈ ਸਮਾਈ, ਤੁਮ ਤੇ ਭੈਣ ਨਹੀਂ ਕਿਛੁ ਹੋਇ ਆਪਣ ਸੂਤ, ਸਭ ਜਗਤ ਪ੍ਰੋ ਜਾਕੋ ਪ੍ਰਭ ਜੀ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਵਿਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾ ਕਹਿ ਹਾਤ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖਾ ਤਿਸ ਕੋਇ ਨਾ ਮਾਰੈ, ਸੋ ਮੂਆ ਜਿਸ ਮਨੋ ਬਿਸਾਰੈ,

ਹੋਵਤ ਕਿਰਪਾਲੂ ਆਪ ਕਰਤਾ ਆਪਣੇ ਕਰਤਾਬ ਜਾਣੈ ਆਪ ਅੰਤਰ ਜਾਮੀ ਰਹਿ ਵਿਆਪ ਵਰਤ ਪਾਲੈ ਜੀਨ ਬਹੁ ਭਾਂਤ ਜੋ ਜੋ ਰਚੋ ਸੁਤ ਸਤਿ ਆਤ ਜਿਸ ਭਾਵ ਆਏ ਤਸਲੈ ਮਿਲਾਏ ਭਗਤ ਕਰੈ ਹਰਿ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਗਜਾਨਿਆ ਜਨ ਲਾਗਾ ਹਰੇ ਕਹਿ ਨਾਇ ਤਿਸਕੀ ਆਸਨ ਬਿਰਤੀ ਜਾਏ ਸੇਵਕ ਹੋ ਸੇਵਾ ਬਨਾਏ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਉਪਰ ਨਹੀਂ ਵਿਚਾਰ ਜਾ ਕਹਿ ਮਨ ਵਸਿਆ ਨਿਰੰਗ

ਨਾਨਕ ਕਰ ਪ੍ਰਭਾ ਪੈ ਮਿਲੀ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਹਿ ਸੁਭਾ ਵਾਟ ਪੈਰ ਪਾਪੇ ਖੂ ਨੀਰਾ ਮਿਟੇ ਅਗਿਆਨ ਬਿਨ ਸਾਇਆ ਅੰਧੇਰਾ ਸੁਣੋ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਪਲ ਪਾਵੋ ਹਲਤ ਪਲ ਦੁਇ ਲਿਹੁ ਸਵਾਰੂ ਰਾਮ ਨਾਮ ਅੰਤਰ ਅਵਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਸਾਚ ਬਰੀਖਿਆ ਮੰਤਰ ਨਾਮ ਜਪੋ ਲਿਵਲਾਏ ਦੁੱਖ ਦਰਦ ਮਨ ਤੇ ਪਾਉ।

ਸਤੇ ਦੂਰ ਕਹਾਂ ਕੋ ਜਾਇ ਉਬਰਾ ਰਖਨਹਾਰ ਤੇ ਆਈ ਨਿਰ ਭਾਉ ਜਪਾਇ ਸਗਲ ਭਾਉ ਮਿਟਾਇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਇ ਜਿਸ ਪ੍ਰਭ ਰਾਖਤ ਸੁਨਾਈ ਦੁਖ ਨਾਮ ਜਪਤ ਮਨ ਹੋਵੇ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕਿ ਕਾਰਜ ਪੂਰਾ ਮਤ ਪੂਰੀ ਅਮਰ ਜਾਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵ ਪ੍ਰਭਾ ਨੂੰ ਅੰਤਰ ਜਾਮੀ ਪੁਰਖ ਪ੍ਰਧਾਨ ਨੂੰ ਜਿਸ ਮਨ ਬਸੈ ਸੁਹੋਤ ਨਿਹਾਲ ਤਾਕੈ ਨਿਕਟ ਨ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਮਿਗਰੀ ਘਟ ਮਾਹ ਅਨਕ ਰੰਗ ਨਾਨਾ ਦ੍ਰਿਸ਼ਟਾ ਨਾਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸ ਕਾ ਵਿਸਰਾਬ ਸੁਨ ਸਮਾਧ ਅਨਾ ਤੈ ਨਾਦ ਕਹਿਣਾ ਜਾਈ ਚਰਜ ਬਿਸਮਾਦ ਤਿੰਨ ਦੇਖਿਆ ਸਾਬ ਦਿਖਾਈ ਨਾਨਕੋ ਤਿਸ ਜਨ ਸੂਜੀ ਪਾਈ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਈ ਆਕਾਸ਼ ਪਿਆਲੂ ਸਰਬ ਲੋਕ ਪੂਰਨ ਪ੍ਰਤਪਾਲੂ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗੇ ਆਉ ਤੈਸਾ ਕਰਮ ਪੌਣ ਪਾਣੀ ਬੈਸਮ ਤਰਮਾਏ ਚਾਰ ਕੋਣ ਦੇ ਦਿਸੇ ਸਮਾਏ ਤਿਸ ਤੇ ਪਹਿਨ ਨਹੀਂ ਕੋਠਾਊ ਗੁਰਪ੍ਰਸਾਦ ਨਾਨਕ ਸੁਖ ਪਾਓ ਉਮੀਦ ਪ੍ਰਾਣ ਸਿਮਰਤ ਮੈਂ ਦੇਖ ਆਉ ਸੱਸੇ ਸੂਰ ਨਖਿਆਤਰ ਮਹੇਖ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਡੋਲ ਨ ਕਬ ਹੂੰ ਡੋਲਾਏ ਸਰਬ ਕਲਾਕਰ ਖੇਲੈ ਖੇਲ ਮੂਲ ਨ ਪਾਈ ਹੁਣ ਹੈ ਮੂਲ ਸਰਬ ਜੋਤ ਮੈਂ ਜਾ ਕੀ ਜੋਤ ਧਾਰੁ ਸਵਾਮੀ ਉਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ਼ ਨਾਨਕ ਤਿੰਨ ਮੈਂ ਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸ਼ੁਭ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਤ ਕੀਏ ਰਹਿ ਤੂੰ ਸਤ ਬਚਨ ਸਾਧੂ ਸਭ ਕਹਿ ਤੂੰ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਨ ਅੰਤਰ ਵਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਾਤੁ ਕੀਆ ਸਭ ਸਾਤੋ ਤਿਸ ਪ੍ਰਭ ਤਿਸ ਸਗਲੀ ਉਤਪਾਤ ਤਿਸ ਭਾਵੈਤਾ ਕਰੇ ਵਿਸਥਾ ਤਿਸ ਭਾਵੈਤਾ ਹੀ ਕੁੰਕਾਰਨ ਕਲਾ ਰੱਖੀ ਨਾ ਜਾਏ ਜਿਸ ਭਾਵ ਸਲੈ ਮਿਲਾਏ ਕਵਨ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਈ ਨਾਨਕ ਤਿਸ ਜਨ ਆਪ ਬੁਝਾਈ ਸਰਬ ਭੂਤ ਆਪ ਵਰਤਾਰਾ ਸਰਬ ਨੈਣਾ ਭੇਖਣਾਰਾ ਸਗਲ ਸਮੱਗਰੀ ਜਾ ਕਾ ਤਨਾਉ ਆਪਨ ਜਾ ਸਾਪ ਹੀ ਸੁਣਾਉ ਆਪਨ ਜਾ ਨੇ ਖੇਲ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕਹਿ ਮਦ ਲਿਪ ਤੂੰ ਰਹਿ ਜੋ ਕੁਛ ਕਹਿਣਾ ਸੁ ਆਪੇ ਕਹਿ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵ ਹੈ ਤਾਂ ਲਈ ਸਮਾਈ ਇਸ ਤੇ ਹੋਏ ਸੋ ਨਾ ਹੀ ਬੁਰਾ ਉਰਾ ਕਹੋ ਕਿਨੈ ਕਾਸ਼ ਕਰਾਓ ਆਪ ਭਲਾ ਕਰ ਤੂੰ ਤਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤ ਪੋਤੇ ਆਪਣ ਸੰਗ ਰਾਚੂ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪਰਿਵਾਰ ਨੂੰ ਗੁਰਪ੍ਰਸਾਦ ਨਾਨਕੇ ਉਜਾਰ ਨੂੰ ਜੋ ਜਾਣੈ ਤਿਸ ਸਦਾ ਸੁਖ ਹੋਇਆ ਮਿਲਾਈ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਸ਼ਰਧਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਹਿ ਸੁਭਾਉ ਜਨ ਕਹਿ ਸੰਗਤ ਤੇ ਆਵੈ

ਸੁਨੋਪਦੀ ਪੂਰੇ ਗੁਰ ਕਾ ਸੁਨੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ ਖਾਉ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚੈਨ ਆਸ ਨਿਤ ਆਗੂ ਤਰੰਗ ਸਮਝਣਾ ਕੀ ਧੂਰ ਮਨ ਮੰਗ ਆ ਛੋੜ ਬੇਨਤੀ ਕਰੋ ਸਾਧ ਸੰਗਾ ਗਨ ਸਾਗਰ ਤਰ ਧਨਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜਾਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਜਚਤ ਬਹੁ ਨਾਰਾਇਣ ਏਕ ਏਕ ਰੂਪ ਜਾਗੀ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰਨਾ ਬਾਰੰਬਾਰ ਨਾਨਕ ਜੀ ਕਹਿ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮੁੱਲੀ ਕਲਾਲੇ ਰਤਨ ਸੁੰਤ ਕਮਾਵਤ ਉਹ ਤੋ ਉਧਾਰ ਆਵਤਰੈ ਲੋਕੈ ਨਿਸਤਾਰੂ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦਾ ਨਾਹ ਦਵਾਜਾ ਸੁਨ ਸੁਨੰਦ ਕਰੇ ਪ੍ਰਭ ਗਾਜਾਏ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੀ ਨਾਨਕ ਉਧਰੇ ਤਿਨਕੈ ਸਾਥੀ ਸ਼ਰਨ ਯੋਗ ਸੁਨ ਸ਼ਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਬਰੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਾ ਕੀ ਸੇਵਾਲ ਜਨਾਲ ਬਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨੇ ਬਹੀ ਕੇ ਪਹ ਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰ ਨਾਮ ਜਿਸ ਮਨ ਵਸੈ ਸੋਹਤ ਨਿਧਾਨ ਸਰਬਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਾਵਤੀ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ ਹਰ ਤਨ ਕਾਟ ਚੱਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮਿਸ਼ ਨਾਨੂ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਤ ਸਗਲ ਦੇ ਉਦਾਸ ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸ਼ੀਕ ਦ੍ਰਿਸ਼ਟੀਤਾ ਏ ਫਲ ਤਿਸ ਜਨ ਕੈ ਮੁਖ ਪਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਜਪੈ ਮਨ ਕੂਈ ਸਭ ਜੁਗ ਮੈਂ ਤਾ ਕੀ ਗਤ ਹੋਈ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟਿ ਅਪਰਾਧ ਸਾਧ ਸੰਗ ਮਿਟਾਏ ਸੰਤ ਕਿਰਪਾ ਤੇ ਜਮ ਤੇ ਛੁਟਾਏ ਜਾ ਕੈ ਮਸਤਕ ਕਰਮ ਪ੍ਰਾਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਵਚੀਤ ਜਨ ਮਰਨ ਤਾ ਕਾ ਦੁੱਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਇਕ ਨਾਮ ਮਨ ਮਾਹੀ ਸਮਾਨੀ ਦੁੱਖ ਰੋਗ ਬਿਨਸੇ ਭੈ ਭਰ ਮਹੁ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ

ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਗਏ ਅਰਦਾਸ ਹਮਾਰੀ।

ਸੁਖ ਹੋਟਲ ਗੁਰ ਸੇਵੀਐ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ

ਜਿਸ ਦੀਵੈ ਪੁਰਖ ਵਿਧਾਤਾ ਹਰ ਰਸ ਤਨੀ ਜਾਤਾ ਜਮ ਕੰਕੁਰ ਨੀੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਿਸ ਦੀਵੈ ਪੁਰਖ ਵਿਧਾਤਾ ਹਰ ਰਸ ਤਨੀ ਜਾਤਾ ਜਮ ਕੰਕੁਰ ਨੀੜ ਨਾ ਆਇਆ ਸੁਖ ਨਾਨਕ

आपके

ਆਤਮਰਸ ਜਹਿ ਜਾਣਿਆ ਹਰ ਰੰਗ ਸਹਿਜੇ ਮਾਨ ਜਿਹੜੇ ਬੰਦੇ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੀ ਯਾਦ ਦਾ ਸਵਾਦ ਮਾਣਦੇ ਜਿਨ੍ਹਾਂ ਨੇ ਇਸ ਆਤਮਕ ਆਨੰਦ ਨਾਲ ਸਾਂਝ ਪਾਈ ਉਹ ਭਾਗਾਂ ਵਾਲੇ ਉਹਨਾਂ ਦਾ ਹੀ ਜਗਤ ਵਿੱਚ ਆਉਣਾ ਸਫਲਾ ਹੈ। ਸਤਿਗੁਰੂ ਬਾਣੀ ਵਿੱਚ ਸਮਝਾ ਰਹੇ ਜਿੱਥੇ ਸੰਸਾਰ ਵਿੱਚ ਆ ਕੇ ਇਹ ਜੀਵ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਇੱਕ ਜ਼ਿੰਮੇਵਾਰੀ ਨਿਰੰਕਾਰ ਦੀ ਇਹਨਾਂ ਸਵਾਸਾਂ ਨੂੰ ਪ੍ਰਭੂ ਦੀ ਯਾਦ ਵਿੱਚ ਸਫਲੇ ਕਰਿਆ ਸ਼ੁਭਾ ਸ਼ਾਮ ਸੰਗਤ ਵਿੱਚ ਵੇਖਿਆ ਜਿਹੜੇ ਇਸ ਦੁਨੀਆਂ ਵਿੱਚ ਆ ਕੇ ਪ੍ਰਭੂ ਨੂੰ ਯਾਦ ਰੱਖਦੇ ਸੰਸਾਰ ਦੇ ਕਾਰ ਵਿਹਾਰ ਕਰਦੇ ਨਿਰੰਕਾਰ ਨਾਲ ਜੁੜਦੇ ਨੇ ਉਹਨਾਂ ਦਾ ਆਉਣਾ ਇਸ ਦੁਨੀਆਂ ਵਿੱਚ ਸਫਲ ਹੈ। ਸਤਿਗੁਰੂ ਸਮਝਾ ਰਹੇ ਨੇ ਆਤਮਰਸ ਜੈ ਜਾਣੇ ਜਵਾਨ ਦੇ ਰਸ ਖਾ ਪੀ ਕੇ ਪੂਰੇ ਕਰ ਲੈ ਆਤਮਾ ਵੀ ਪਿਆਸੀ ਨਾਮ ਉਹਨੂੰ ਨਾਮ ਦਾ ਰਸ ਪਿਆ ਆਓ ਸਤਿਗੁਰੂ ਸੋਝੀ ਦੇ ਰਹੇ ਮਨ ਵਿਧੀਆਂ ਸ਼ਬਦ ਨਾਲ ਜੋੜੀਏ ਨਾਨਕ ਧਨ ਧਨ ਧਨ ਜਾਣੇ।

हर जस तुम संग गावना आवत मेरा मन तन हरिया हर जस तुम।

ਪਾਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ ਹੋਏ ਜਨਮ ਸੁਹੇਲਾ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਅਵਰ

सब है जिन प्रेम कियो जलो

0: से कौन है परम हरे का हर बूंद चात्रिक पौधी जय
1: हर बूंद चात्रिक

तन बचताने गया सो जो बना गया सो जो बना तन पछताने।

जालो ऐसी।

ਸੁਣ ਸਜਣੀ ਦੂਤ ਮੂਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨ ਭਈ ਸਹਿਜ ਸਮਾਦ ਸਦਾ ਲਿਵ ਹਰ ਸਿਓ ਜੀਵਾਂ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ

ਜਿਸ ਦਾ ਦਿੱਤਾ ਖਾਵਣਾ ਜਿਸ

वाहो वाहो गोविंद सिंह, वाहो वाहो गोविंद।

ਵਿਗਾਰਦਾ ਜਿਸਨੂੰ ਕਰੇ ਰਹਿਮ ਤਿਸਨਾ ਵਿਸਾਰਦਾ ਆਪ ਉਪਾਵਣਹਾਰ ਆਪੇ ਹੀ ਮਾਰਦਾ ਸਭ ਕੁਛ ਜਾਣ

ਜਿਸ ਨੂੰ ਸਾਜਨ ਰਾਖ ਸੀ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਜਿਸ ਨੂੰ ਸਾਜਨ ਰਾਖ ਸੀ ਦੁਸ਼ਮਣ ਕਮਨ ਵਿਚਾਰ ਛੁਐ ਨਾ ਸਕੈ ਤੈ ਸ਼ਾਹਿ ਨੈ ਬਲ ਜਾਏ ਗਵਾਰ ਜਿਸ ਨੂੰ ਸਾਜਨ ਰਾਖ ਸੀ ਜਿਸ ਨੂੰ ਤੂੰ ਰਖਵਾਲਾ।

ਨਾਨਕ ਰੂਪ ਧਾਰ ਪ੍ਰਗਟਿਆ ਖਾਲਸਾ ਮੇਰਾ ਰੂਪ ਹੈ ਖਾਸ ਅਨਕ ਰੂਪ ਧਾਰ ਪ੍ਰਗਟਿਆ ਹੈ ਏਕ ਅਕੇਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਜੈਸਾ ਤੂੰ ਤੈਸਾ ਤੂੰ ਹੈ ਕਿਆ ਉਪਮਾ ਦੀਜੇ।

ਭੁਜੰਗ ਪ੍ਰਿਆਤ ਛੰਦ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸਿਰੰਗ ਸੇਤ ਛਤਰੰਗ ਸੋ ਸੁਭੰਗ ਬਿਰਾਜੰਗ ਲਖੇ ਸ਼ੇਲ ਛਾਇਆ ਕਰੇ ਤੇਜ ਲਾਜੰਗ ਵਿਸਾਲ ਲਾਲ ਨੈਨੰਗ ਤੇਰੇ ਬੰਕੇ ਲੋਇਣ ਦੰਤਰੀ ਸਨ ਵਿਸਾਲ ਲਾਲ ਨੈਨੰਗ ਮਹਾਰਾਜ ਸੋਹੰਗ ਤਿਗੰ ਆਸਮਾਲੰਗ ਹਸੰ ਕੋਟ ਕ੍ਰੋਹੰ ਕਹੂੰ ਰੂਪ ਧਾਰੇ ਮਹਾਰਾਜ ਸ

Ai, gru, ai, gru, ai, gru, ai, gru, ai, gru, ai, gru, ai, gru.

लागता गुरु अरदास रख वाला गोविंद राय भक्तन की रास वाहिगुरु वाहिगुरु वाहिगुरु साहिब जीओ अरदास एक ओंकार वाहिगुरु साहिबासी पोती पाशी दसमी प्रथम मोती समय के गुरु नानक लई त्याय रंगत गुरु तेम अरदास रामदास सहाय अर्जन हर गोविंद नो सिमरो श्री हर राय श्री हर के दर्शन संदो विदाए तेग बहादुर सिमर कर नानंद आवताए सब थाई हो सहाय दसवें पातशाह तन तन श्री गुरु गोविंद सिंह जी महाराज जी हो सब थाई हो सहाय दसा पातशाह ज्योति को जोटल गुरु गद्दी विराजमान शब्द गुरु सुन बाणी गुरु गुरु हर बाणी विच बाणी अमर सारे गुरु बाणी कह से पिदन मन प्रताप गुरु विस्तारे ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਾਠ ਦਰਸ਼ਨ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਆਪ ਜੀ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੇ ਮੁਕਤੇ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇਮੀਆਂ ਪ੍ਰੇਮੀਆਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੈਂਡਿਡ ਕੀਤਾ ਤਿੰਨਾਂ ਪਿਆਰਾਂ ਸਿਆਰਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਦਰਸ਼ਨ ਦਾ ਕੇ ਖਾਲਸਾ ਜੀ ਬੋਲੋ ਜੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਸਿੱਖੀ ਦਾਨ ਰਹਿਣ ਦਾਨ ਦਾਨ ਸਭ ਨਾਮ ਦਾਨਾ ਸਰਦਾਨ ਨਾਮ ਦਾਨ ਸ੍ਰੀ ਮਰਸ਼ਦ ਕੇ ਦਰਸ਼ਨ ਇਸ਼ਨਾਨ ਚੌਂਕੇ ਡੰਡੇ ਮੰਗੇ ਜੁਗੋ ਜੁਗ ਤਨ ਕਾ ਜੈਕਾਰ ਸਿੱਖੀ ਸਿਰ ਕੇ ਸੰਸਵਾ ਸੰਸੰਗੇ ਹੋਣਾ ਜੀ ਕਾਮ ਪ੍ਰਭੂ ਮਨ ਕਾ ਤੁਮ ਤਨ ਤੇ ਪਾਸ਼ੇ ਸਿੱਖਾਂ ਮਾਨੀ ਮਾਂ ਮਤ ਤੁਤੀ ਮਤ ਪਤ ਕੇ ਰੱਖਿਆ ਪਤ ਸੁਭਾਈ ਏਕਾਲ ਪ੍ਰਭ ਆਪਣੇ ਪੰਡਿਤ ਦਾ ਸਾਹਿਬਾ ਦਾ ਜੀ ਸ਼ਨਾ ਕਾਣਾ ਸਾਹਿਬ ਤੇ ਹੋਰ ਗੁਰਦਾਰੀ ਗੁਰਦਾਨ ਉਸ ਪੰਥ ਨੂੰ ਵਿਛੜਿਆ ਗਿਆ ਹੈ ਤਿੰਨਾਂ ਦੇ ਕੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਸੱਚੇ ਪਿਤਾ ਤਨ

ਸਤਿਗੁਰ ਗੁਰ ਪੂਰਾ ਆਰਾ ਦੋ ਸਭ ਪਿੱਕਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬੜਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਸਹਿਜ ਆਨੰਦ

ਹਿਰਦਾ ਹਰ ਹਰ ਹਰ ਤੁਨ ਉਪਜੀ ਹਰ ਜਪੀਐ ਮਸਤ